0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: 94.7 FM Radio Sursangam. Har hafte weekend te suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. RadioSursangam.ca. Phone 403-585-0910. Radio Sursangam.
2: Hola amigos, los invito a escuchar mi programa radial Soy Latinoamericano los miércoles a partir de las 6 de la tarde. Les ofrezco noticias, comentarios, hermosa música latina y regalos. Los espero el próximo miércoles para que juntos celebremos nuestras raíces latinoamericanas.
3: Calgary's oldest, biggest and only South Asian radio station, Sabarang Radio 94.7 FM.
4: Monday, Tuesday, Thursday, Friday 7 to 8 p.m. Sundays 1 to 5 p.m.
3: Visit sabarang.ca.
5: Heading out to celebrate? Make sure you have a plan, like a designated driver. Call a cab, a sober friend, or stay over. Have no plan? Well, then you need a bucket list. Here are the top 5 things to consider. 1. Write your own obituary. 2. Speak to a funeral director. 3. Say goodbye to your loved ones. 4. Make sure your will is in order. And 5. Give away your favorite items. Your clothes, your car, even your house could be enjoyed by your friends and family after you're gone. If you plan on drinking, don't plan on driving. Visit mad.ca.
6: The following program speaks to the East Indian community. Uniting the world for your listening pleasure at Fairchild Radio. The multicultural spirit of Calgary. CHKF 94.7 FM.
4: ਸਬਰੰਗ ਰੇਡੀਓ 94.7 ਸੁਣ ਰਹੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਖੂਬਸੂਰਤ ਸ਼ਾਮ ਦੇ ਪ੍ਰੋਗਰਾਮ ਜਿਹੜਾ ਕਿ 7:02 ਤੇ ਸ਼ੁਰੂ ਹੋ ਚੁੱਕਿਆ ਤੇ ਪ੍ਰੋਗਰਾਮ ਦੇ ਵਿੱਚ ਕਾਫੀ ਇੰਟਰਸਟਿੰਗ ਗੱਲਾਂ ਬਾਤਾਂ ਦੇ ਨਾਲ ਨਾਲ ਕੁਛ ਖਾਸ ਖਾਸ ਖਬਰਾਂ ਦੇ ਉੱਤੇ ਵੀ ਨਜ਼ਰ ਮਾਰਾਂਗੇ ਹਮੇਸ਼ਾ ਹੀ ਤਰ੍ਹਾਂ ਇਹ ਪ੍ਰੋਗਰਾਮ ਜਿਹੜੇ ਨੇ ਇਸੇ ਤਰੀਕੇ ਨਾਲ ਚੱਲਦੇ ਰਹਿਣਗੇ ਤੇ ਤੁਹਾਨੂੰ ਪਤਾ ਵੀ ਹਾਲ ਤੱਕ ਕੋਈ ਪ੍ਰਾਈਵੇਟ ਇਨਵੈਸਟਰ ਤਾਂ ਨਹੀਂ ਮਿਲਿਆ ਆਟਵਾ ਨੂੰ ਕਿਉਂਕਿ ਤੁਹਾਨੂੰ ਪਾਈਪਲਾਈਨ ਦੀ ਜਿਹੜੀ ਗੱਲਬਾਤ ਆਪਾਂ ਕਰਦੇ ਰਹੇ ਹਾਂ ਹਮੇਸ਼ਾ ਹੀ ਅਤੇ ਫਿਰ ਵੀ ਕਿਹੜਾ ਇਹਦੇ ਬਾਰੇ ਕੀ ਖਾਸ ਖਬਰ ਆਈ ਹੈ ਥੋੜ੍ਹੀ ਉਹਦੇ ਬਾਰੇ ਵੀ ਨਜ਼ਰ ਮਾਰਾਂਗੇ ਅਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਸੋ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7:00 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਜਿਹੜਾ 8 ਵਜੇ ਤੱਕ ਚੱਲੇਗਾ 7:03 ਹੋ ਚੁੱਕੇ ਨੇ ਸਟੂਡੀਓ ਦੇ ਘੜੀਆਂ 'ਤੇ ਅਤੇ ਪ੍ਰੋਗਰਾਮ 'ਚ ਥੋੜ੍ਹਾ ਜਿਹਾ ਅੱਗੇ ਵਧਿਆ ਕਿਉਂਕਿ ਗਰਮਾਹਟ ਜਿਹੜੀ ਹੈ ਟੈਂਪਰੇਚਰ ਦੀ 18 ਡਿਗਰੀ 'ਤੇ ਪਹੁੰਚ ਚੁੱਕੀ ਹੈ ਅਤੇ ਕੱਲ੍ਹ ਨੂੰ ਕੈਨੇਡਾ ਡੇ ਵੀ ਆਉਣ ਵਾਲਾ ਸੋ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਹੌਲੀ ਹੌਲੀ ਕਰਕੇ ਹੋਣਗੀਆਂ ਸੋ ਹੌਲੀ ਹੌਲੀ ਕਰਕੇ ਤੁਹਾਡੇ ਨਾਲ ਸਾਰੀ ਇਨਫੋਰਮੇਸ਼ਨ ਵੀ ਸ਼ੇਅਰ ਕਰਦੇ ਰਹਾਂਗੇ ਆਪਾਂ ਸਪੈਸ਼ਲੀ ਜਦੋਂ ਗੱਲਬਾਤ ਕਰਦੇ ਹਾਂ ਵੈਦਰ ਦੀ ਅਤੇ 18 ਡਿਗਰੀ ਇੱਕ ਵਧੀਆ ਵੈਦਰ ਹੁੰਦਾ ਰਾਤ ਨੂੰ ਜਦੋਂ 7 ਵਜੇ ਵੀ ਇਹ ਜੇ ਦੇਖੀਏ ਆਪਾਂ ਅਤੇ ਆਉਣ ਵਾਲੇ ਦਿਨਾਂ 'ਚ ਕਿਸ ਤਰ੍ਹਾਂ ਦਾ ਵੈਦਰ ਹੋਣ ਜਾ ਰਿਹਾ ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਅੱਜ ਪਰ ਜਿਹੜਾ ਸੂਰਜ ਉਹ 9:54 'ਤੇ ਢਲਣਾ ਅਤੇ ਇਸ ਤੋਂ ਇਲਾਵਾ ਸਵੇਰੇ 5:25 'ਤੇ ਜਿਹੜਾ ਸੂਰਜ ਆ ਚੁੱਕਿਆ ਸੀ ਹਾਲਾਂਕਿ ਅੱਜ ਕਲਾਉਡੀ ਸੀਗਾ ਬਟ ਸਟਿਲ ਤੁਹਾਨੂੰ ਪਤਾ ਵੀ ਕੱਲ੍ਹ ਦੀ ਵੀ ਮੈਂ ਅਨਾਊਂਸਮੈਂਟ ਕੀਤੀ ਸੀਗੀ ਵੀ ਜਿਵੇਂ ਜਿਵੇਂ ਬਾਰਿਸ਼ ਜਾਣੀ ਹੈ ਅਤੇ ਬਾਰਿਸ਼ ਦੇ ਜਾਣ ਦੇ ਨਾਲ ਜਿਹੜਾ ਧੂੰਆਂ ਜਿਹੜਾ ਆਪਣੇ ਸ਼ਹਿਰ 'ਚ ਆਏਗਾ ਜਿਹੜਾ ਸਸਕੈਚਵਨ ਤੋਂ ਨਜ਼ਰ ਆ ਰਿਹਾ ਅਤੇ ਉਹ ਵਾਕਈ ਜਿਹੜੀ ਸਮੋਕ ਜੀ ਸੀਗੀ ਉਹ ਨਜ਼ਰ ਆ ਰਹੀ ਹੈ ਅਤੇ ਕਾਫੀ ਧੁੰਦਲਾਪਨ ਜਿਹਾ ਨਜ਼ਰ ਆ ਰਿਹਾ ਸੋ ਟਿਊਜ਼ਡੇ 30 ਜੂਨ ਨੂੰ ਵੀ ਪੋਸੀਬਲ ਅਰਲੀ ਸ਼ਾਵਰਸ ਜਿਹੜੇ ਦੱਸੇ ਜਾ ਰਹੇ ਸੀ ਵਿੱਚ ਵਿੱਚ ਆਪਾਂ ਦੇਖਦੇ ਹਾਂ ਕਿਤੇ ਕਿਤੇ ਬਾਰਿਸ਼ ਪੈ ਜਾਂਦੀ ਹੈ ਕਿਤੇ ਕਿਤੇ ਬਿਲਕੁਲ ਸੁੱਕਾ ਨਜ਼ਰ ਆ ਜਾਂਦਾ ਸੋ ਇਸ ਤਰ੍ਹਾਂ ਦਾ ਮੌਸਮ ਜਿਹੜਾ ਅੱਜ ਦਾ ਬਣਿਆ ਰਿਹਾ 22 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 12 ਡਿਗਰੀ ਅਤੇ ਕੱਲ੍ਹ ਜੁਲਾਈ 1 ਦਾ ਵੀ ਟੈਂਪਰੇਚਰ ਜਿਹੜਾ ਆਫਟਰਨੂਨ ਦੇ ਵਿੱਚ ਥੰਡਰ ਸਟੋਰਮ ਦੀ ਵਾਰਨਿੰਗ ਤਾਂ ਜ਼ਰੂਰ ਦੱਸੀ ਜਾ ਰਹੀ ਹੈ ਬਟ ਟੈਂਪਰੇਚਰ ਜਿਹੜਾ ਸੇਮ ਟੂ ਸੇਮ ਕੱਲ੍ਹ ਵਰਗਾ ਰਹੇਗਾ ਅੱਜ ਵਰਗਾ ਰਹੇਗਾ 22-12 21-11 ਜਿਹੜਾ ਹੈ ਥਰਸਡੇ ਜੁਲਾਈ 2 ਦਾ ਟੈਂਪਰੇਚਰ ਹੋਏਗਾ ਉਸ ਦਿਨ ਵੀ ਹਲਕੀ ਫੁਲਕੀ ਹੈ ਆਫਟਰਨੂਨ ਦੇ ਵਿੱਚ ਥੰਡਰ ਸਟੋਰਮ ਦੀ ਵਾਰਨਿੰਗ ਸੋ 6 ਮਿਲੀਮੀਟਰ ਤੱਕ ਬਾਰਿਸ਼ ਦੇ ਚਾਂਸਿਸ ਜਿਹੜੇ ਨੇ ਉਹ ਵੀ ਦੱਸੇ ਜਾ ਰਹੇ ਨੇ ਫਰਾਈਡੇ ਜੁਲਾਈ 3 ਵਾਲੇ ਦਿਨ ਜਿਸ ਦਿਨ ਸਟੈਂਪੀਡ ਦਾ ਆਗਾਜ਼ ਹੋਣਾ ਜੀ ਉਸ ਦਿਨ ਵੀ

0: ਹਲਕੀ ਫੁਲਕੀ ਬੂੰਦਾਬਾਂਦੀ ਜਿਹੜੀ ਹੈ ਉਹ ਦਿਖਾਈ ਜਾ ਰਹੀ ਹੈ ਤੇ 22 ਡਿਗਰੀ ਟੈਂਪਰੇਚਰ ਉਸ ਦਿਨ ਦਾ ਵੀ ਹੋਏਗਾ 11 ਡਿਗਰੀ ਘੱਟ ਤੋਂ ਘੱਟ ਸੋ ਅਗਲੇ 3 ਦਿਨ ਜਿਹੜੇ ਨੇ ਉਹ ਆਲਮੋਸਟ ਅੱਜ ਵਰਗੇ ਹੀ ਰਹਿਣ ਵਾਲੇ ਆ ਤੇ ਸ਼ਨੀਵਾਰ ਜਾ ਕੇ ਸੈਟਰਡੇ ਵਾਲੇ ਦਿਨ ਜਿਹੜਾ 25 ਡਿਗਰੀ ਹੋਏਗਾ ਟੈਂਪਰੇਚਰ ਵੱਧ ਤੋਂ ਵੱਧ ਘੱਟ ਤੋਂ ਘੱਟ 9 ਡਿਗਰੀ ਚਮਕਦਾਰ ਧੁੱਪ ਜਿਹੜੀ ਉਸ ਦਿਨ ਖੂਬ ਆਏਗੀ ਜਿਹੜੀ ਕਿ ਸੰਡੇ ਨੂੰ ਜਦੋਂ ਤੁਸੀਂ 1 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਸੁਣੋਗੇ ਤੇ ਤਦ ਵੀ ਇਹ ਬਰਕਰਾਰ ਰਹੇਗੀ 23 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 10 ਮੰਡੇ 6 ਜੁਲਾਈ ਨੂੰ 25 ਡਿਗਰੀ ਤੇ ਘੱਟ ਤੋਂ ਘੱਟ 11 ਡਿਗਰੀ ਜਿਹੜਾ ਇਹ ਟੈਂਪਰੇਚਰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਿਆ ਜਾ ਰਿਹਾ ਸੋ ਇਹ ਕੁਛ ਇੱਕ ਖਾਸ ਖਾਸ ਵੈਦਰ ਦੀਆਂ ਅਪਡੇਟ ਸੀਗੀਆਂ ਤੇ ਜਿਹਨੂੰ ਕਹਿੰਦੇ ਵੀ ਵਾਰਮ ਤਾਂ ਹੋ ਰਿਹਾ ਬਟ ਅਨਸੈਟਲ ਵੈਦਰ ਜਿਹੜਾ ਹੈ ਉਹ ਪੋਸੀਬਲ ਲੱਗ ਰਿਹਾ ਕੈਲਗਰੀ ਵਾਸਤੇ ਕੈਨੇਡਾ ਡੇ ਵਾਲੇ ਦਿਨ ਸੋ ਅਗੇਨ ਜੋ ਮੈਂ ਦੱਸਿਆ ਕਿ ਵੀ ਵੈਦਰ ਗਰਮ ਤਾਂ ਜ਼ਰੂਰ ਲੱਗ ਰਿਹਾ ਬਟ ਅਨਸੈਟਲ ਜਿਹੜਾ ਲੱਗਿਆ ਰਹੇਗਾ 20 ਡਿਗਰੀ ਤੱਕ ਜਾਣ ਦੇ ਚਾਂਸਿਸ ਨੇ ਸਨੀ ਵੀ ਹੋ ਸਕਦਾ ਨਾਲ ਦੀ ਨਾਲ ਹੀ ਬਟ ਹੇਜ਼ੀ ਕੰਡੀਸ਼ਨ ਜਿਹੜੀਆਂ ਨੇ ਥਰੂ ਆਊਟ ਦਾ ਆਫਟਰਨੂਨ ਬਣੀਆਂ ਰਹਿਣੀਆਂ ਜਿਹਦੇ ਕਰਕੇ ਧੁੰਦ ਜਿਹੜੀ ਉਹ ਬਣੀ ਰਹੇਗੀ ਇਸੇ ਤਰੀਕੇ ਨਾਲ ਧੁੰਦ ਮਤਲਬ ਸਮੋਕ ਜਿਹੜੀ ਹੈ ਅਤੇ ਇਹ ਜੋ ਕਿ ਪ੍ਰੋਗਰਾਮ ਦੀ ਜਾਣਕਾਰੀ ਜਿਹੜੀ ਹੈ ਜੀ ਆ ਰਹੀ ਹੈ ਸੋ ਕੱਲ੍ਹ ਫਿਰ ਤੋਂ ਤੁਹਾਨੂੰ ਦੱਸਦਾ ਵੀ ਕੱਲ੍ਹ ਦਾ ਵੱਧ ਤੋਂ ਵੱਧ ਜਿਹੜਾ ਅਗਲੇ 5 ਦਿਨਾਂ ਦਾ 20-11 ਅਤੇ 21-9 ਜਿਹੜਾ ਇਹ ਫਰਾਈਡੇ ਤੱਕ ਦਾ ਟੈਂਪਰੇਚਰ ਹੈ ਅਤੇ ਆਫਟਰਨੂਨ ਦੇ ਵਿੱਚ ਥੰਡਰਸਟੋਰਮ ਦੀ ਵਾਰਨਿੰਗ ਜਿਹੜੀ ਹੈ ਦਿੱਤੀ ਜਾ ਰਹੀ ਹੈ ਦੋਨਾਂ ਤਿੰਨਾਂ ਦਿਨਾਂ ਨੂੰ ਮਤਲਬ ਬੁੱਧ ਵੀਰ ਸ਼ੁੱਕਰ ਜਿਹੜਾ ਕਿ 1-2-3 ਅਤੇ 4-5 ਜਿਹੜਾ ਉਹ ਵਧੀਆ ਹੁੰਦਾ 24-23 ਡਿਗਰੀ ਵੱਧ ਤੋਂ ਵੱਧ ਹੋਏਗਾ ਬਟ ਕਾਫੀ ਚਮਕਦਾਰ ਧੁੱਪ ਜਿਹੜੀ ਉਸ ਦਿਨ ਦੇਖੀ ਜਾਏਗੀ ਸੈਟਰਡੇ ਸੰਡੇ ਸੋ ਜੇ ਅਗਲੇ ਦਿਨ ਕੁਛ ਨਹੀਂ ਵੀ ਠੀਕ ਰਹੇ ਤੇ ਬਟ 3 ਦਿਨ ਜਿਹੜੇ ਨੇ ਉਹ 2 ਦਿਨ ਵੀਕਐਂਡ ਦੇ ਜਿਹੜੇ ਨੇ ਉਹ ਵਧੀਆ ਦੇਖੇ ਜਾਣਗੇ ਸੋ ਇਹ ਤਾਂ ਹੋ ਗਿਆ ਜੀ ਕੁਛ ਇੱਕ ਵੈਦਰ ਦੀਆਂ ਅਪਡੇਟਸ ਅਤੇ ਇਹਦੇ ਨਾਲ ਨਾਲ ਹੋਰ ਵੀ ਕਾਫੀ ਖਬਰਾਂ ਅਤੇ ਗੱਲਬਾਤਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਜਿਨ੍ਹਾਂ 'ਚੋਂ ਖਾਸ ਕਰਕੇ ਯੂਰਪ ਦੀ ਗਰਮੀ ਦੀਆਂ ਚਰਚਾ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਅਤੇ ਸੜਕਾਂ ਪਿਘਲ ਗਈਆਂ ਕਹਿੰਦੇ ਅਤੇ ਹੋਰ ਬੜਾ ਕੁਝ ਜਿਹੜਾ ਨਜ਼ਰ ਆ ਰਿਹਾ ਸੋ ਥੋੜ੍ਹੀ ਜਿਹੀ ਪਹਿਲਾਂ ਯੂਰਪ ਵਾਲੇ ਪਾਸੇ ਹੀ ਨਜ਼ਰ ਮਾਰ ਲੈਂਦੇ ਹਾਂ ਖਬਰ ਦੇ ਵਿੱਚ ਕੀ ਖਬਰ ਕਹਿੰਦੀ ਹੈ ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਖਬਰਾਂ ਅਤੇ ਗੱਲਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸਵਰੰਗ ਰੇਡੀਓ 94.7 FM ਜਿਹੜਾ ਇਹ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7-8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਜਿਹੜੀ ਇਹ ਯੂਰਪ ਦੀ ਗਰਮੀ ਦੀ ਗੱਲਬਾਤ ਕਰੀਏ ਜੇ ਸੜਕਾਂ ਪਿਘਲਣ ਲੱਗ ਪਈਆਂ ਤਾਂ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਏਗਾ ਇਹਦੇ ਬਾਰੇ ਵੀ ਥੋੜ੍ਹਾ ਜਿਹਾ ਧਿਆਨ ਰੱਖਣਾ ਸੋ ਸੁਣਦੇ ਹਾਂ ਸਭ ਤੋਂ ਪਹਿਲੀ ਖਬਰ ਫਿਰ ਇਸ ਤੋਂ ਬਾਅਦ ਵਾਪਸ ਮਿਲਦੇ ਹਾਂ ਤੇ ਬਾਕੀ
1: 40 ਤੋਂ ਵੱਧ ਲੋਕਾਂ ਦੀ ਡੁੱਬਣ ਕਰਕੇ ਮੌਤ ਹੋ ਗਈ ਯੂਕੇ ਵਿੱਚ ਵੱਧਦੇ ਤਾਪਮਾਨ ਕਰਕੇ ਸੜਕਾਂ ਪਿਘਲ ਰਹੀਆਂ ਨੇ ਸਾਲਾਂ ਤੋਂ ਏਅਰ ਕੰਡੀਸ਼ਨਰ ਤੋਂ ਦੂਰ ਰਹਿਣ ਵਾਲੇ ਫਰਾਂਸ ਵਿੱਚ ਹੁਣ ਏਸੀ ਲਗਵਾਉਣ ਨੂੰ ਲੈ ਕੇ ਬਹਿਸ ਛਿੜ ਗਈ ਹੈ ਯੂਰਪ ਵਿੱਚ ਹੀਟ ਵੇਵ ਕਰਕੇ 1000 ਤੋਂ ਵੱਧ ਲੋਕਾਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਹ ਹੈ ਯੂਰਪ ਦਾ ਮੌਜੂਦਾ ਹਾਲ ਜੋ 2026 ਦੀ ਹੀਟ ਵੇਵ ਕਾਰਨ ਇਸ ਤਰ੍ਹਾਂ ਪਰੇਸ਼ਾਨ ਹੈ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਮੁਖੀ ਟੈਡਰੋਸ ਅਧਾਨੋਮ ਗੇਬ੍ਰੇਸਜ਼ ਦੇ ਮੁਤਾਬਕ ਇਹ ਹੀਟ ਵੇਵ ਯੂਰਪ ਵਿੱਚ ਸੈਂਕੜਿਆਂ ਲੋਕਾਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ ਜਰਮਨੀ ਪੋਲੈਂਡ ਅਤੇ ਚੈੱਕ ਗਣਰਾਜ ਵਿੱਚ ਤਾਪਮਾਨ ਨਵੇਂ ਰਿਕਾਰਡ ਤੋੜ ਰਿਹਾ ਹੈ 40-42 ਡਿਗਰੀ ਸੈਲਸੀਅਸ ਦੇ ਵਿਚਕਾਰ ਇਹ ਤਾਪਮਾਨ ਇਨ੍ਹਾਂ ਦੇਸ਼ਾਂ ਵਿੱਚ ਮੌਸਮ ਤੋਂ ਪਹਿਲਾਂ ਆਉਣਾ ਆਮ ਗੱਲ ਨਹੀਂ ਹੈ ਟੈਡਰੋਸ ਨੇ ਕਿਹਾ ਕਿ ਹੀਟ ਸਟ੍ਰੈਸ ਨੂੰ ਅਕਸਰ ਸਾਇਲੈਂਟ ਕਿਲਰ ਕਿਹਾ ਜਾਂਦਾ ਹੈ ਅਤੇ ਯੂਰਪ ਦੇ ਘਰ ਦਫ਼ਤਰ ਅਤੇ ਸਕੂਲ ਇਸ ਤਰ੍ਹਾਂ ਦੀ ਗਰਮੀ ਨੂੰ ਝੱਲਣ ਲਈ ਨਹੀਂ ਬਣੇ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਯੂਰਪ ਧਰਤੀ ਦਾ ਸਭ ਤੋਂ ਤੇਜ਼ੀ ਨਾਲ ਗਰਮ ਹੋ ਰਿਹਾ ਮਹਾਂਦੀਪ ਹੈ ਜਿੱਥੇ ਤਾਪਮਾਨ ਵਿਸ਼ਵ ਔਸਤ ਨਾਲੋਂ ਲਗਭਗ ਦੁੱਗਣੀ ਰਫ਼ਤਾਰ ਨਾਲ ਵੱਧ ਰਿਹਾ ਪਰ ਜਿਸ ਤਰ੍ਹਾਂ ਯੂਰਪ ਇਸ ਇਤਿਹਾਸਕ ਹੀਟ ਵੇਵ ਦਾ ਗਵਾਹ ਬਣ ਰਿਹਾ ਉਸ ਦੀ ਵਜ੍ਹਾ ਕੀ ਹੈ ਇਸ ਨੂੰ ਸਮਝਣ ਤੋਂ ਪਹਿਲਾਂ ਆਓ ਜਾਣਦੇ ਹਾਂ ਕਿ ਹੀਟ ਵੇਵ ਜਾਂ ਲੂ ਹੁੰਦੀ ਕੀ ਹੈ ਭਾਰਤੀ ਮੌਸਮ ਵਿਭਾਗ ਦੇ ਮੁਤਾਬਕ ਹੀਟ ਵੇਵ ਤਾਪਮਾਨ ਨਾਲ ਜੁੜੀ ਇੱਕ ਅਜਿਹੀ ਸਥਿਤੀ ਹੈ ਜਿਸ ਦੇ ਸੰਪਰਕ ਵਿੱਚ ਆਉਣਾ ਮਨੁੱਖ ਲਈ ਜਾਨਲੇਵਾ ਹੋ ਸਕਦਾ ਹੈ ਇਸ ਨੂੰ ਇਸ ਤਰ੍ਹਾਂ ਵੀ ਸਮਝਿਆ ਜਾ ਸਕਦਾ ਹੈ ਕਿ ਜਦੋਂ ਕਿਸੇ ਖੇਤਰ ਦਾ ਤਾਪਮਾਨ ਆਪਣੀ ਆਮ ਹੱਦ ਤੋਂ ਵੱਧ ਜਾਵੇ ਅਤੇ ਲਗਾਤਾਰ ਅਸਾਧਾਰਨ ਤੌਰ ਉੱਤੇ ਗਰਮ ਰਹੇ ਤਾਂ ਉਸ ਸਥਿਤੀ ਨੂੰ ਹੀਟ ਵੇਵ ਕਿਹਾ ਜਾਂਦਾ ਹੈ ਹੀਟ ਵੇਵ ਨੂੰ ਮਾਪਣ ਦਾ ਤਰੀਕਾ ਇਹ ਹੈ ਕਿ ਜਦੋਂ ਕਿਸੇ ਖੇਤਰ ਦਾ ਔਸਤ ਤਾਪਮਾਨ ਲਗਾਤਾਰ 3 ਜਾਂ ਇਸ ਤੋਂ ਵੱਧ ਦਿਨ ਤੱਕ ਆਮ ਨਾਲੋਂ ਕਾਫੀ ਵੱਧ ਰਹੇ ਇਸ ਲਈ ਉਸ ਖੇਤਰ ਦੇ ਪਿਛਲੇ ਸਾਲਾਂ ਦੇ ਤਾਪਮਾਨ ਦੇ ਅੰਕੜਿਆਂ ਨਾਲ ਮੌਜੂਦਾ ਤਾਪਮਾਨ ਦੀ ਤੁਲਨਾ ਕੀਤੀ ਜਾਂਦੀ ਹੈ ਜੇ ਯੂਕੇ ਦੀ ਗੱਲ ਕਰੀਏ ਤਾਂ ਪਿਛਲੇ 2 ਮਹੀਨਿਆਂ ਵਿੱਚ ਇਸ ਦੇਸ਼ ਨੇ 2 ਹੀਟ ਵੇਵਸ ਦਾ ਸਾਹਮਣਾ ਕੀਤਾ ਇਨ੍ਹਾਂ ਹੀਟ ਵੇਵਸ ਨੇ ਕਈ ਦਹਾਕਿਆਂ ਪੁਰਾਣੇ ਤਾਪਮਾਨ ਦੇ ਰਿਕਾਰਡ ਤੋੜ ਦਿੱਤੇ ਨੇ 1911 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈਰਾਨੀ ਦੀ ਗੱਲ ਇਹ ਹੈ ਕਿ ਯੂਕੇ ਅਤੇ ਯੂਰਪ ਦੇ ਹੋਰ ਦੇਸ਼ਾਂ ਵਿੱਚ ਅਜੇ ਗਰਮੀ ਦਾ ਮੁੱਖ ਮੌਸਮ ਵੀ ਸ਼ੁਰੂ ਨਹੀਂ ਹੋਇਆ ਜੋ ਆਮ ਤੌਰ ਉੱਤੇ ਜੁਲਾਈ ਦੇ ਅੰਤ ਜਾਂ ਅਗਸਤ ਵਿੱਚ ਆਉਂਦਾ ਹੀਟ ਡੂਮ ਜੂਨ ਵਿੱਚ ਆਈ ਇਸ ਰਿਕਾਰਡ ਤੋੜ ਹੀਟ ਵੇਵ ਦਾ ਮੁੱਖ ਕਾਰਨ ਹੀਟ ਡੂਮ ਨੂੰ ਮੰਨਿਆ ਜਾ ਰਿਹਾ

0: ਹੀਟ ਡੋਮ ਨੂੰ ਗਰਮ ਹਵਾ ਦਾ ਗੁੰਬਦ ਵੀ ਕਿਹਾ ਜਾਂਦਾ ਹੈ। ਇੱਕ ਅਜਿਹੀ ਮੌਸਮੀ ਸਥਿਤੀ ਹੈ ਜਿਸ ਵਿੱਚ ਵਾਯੂਮੰਡਲ ਵਿੱਚ ਉੱਚੇ ਦਬਾਅ ਦਾ ਇੱਕ ਮਜ਼ਬੂਤ ਖੇਤਰ ਬਣ ਜਾਂਦਾ ਹੈ ਅਤੇ ਇੱਕੋ ਥਾਂ ਉੱਤੇ ਟਿਕਿਆ ਰਹਿੰਦਾ। ਇਹ ਢੱਕਣ ਗਰਮ ਹਵਾ ਨੂੰ ਉੱਪਰ ਚੜ੍ਹਨ ਤੋਂ ਰੋਕਦਾ ਅਤੇ ਉਸ ਨੂੰ ਮੁੜ ਧਰਤੀ ਵੱਲ ਧੱਕ ਦਿੰਦਾ। ਇਸ ਦਬਾਅ ਕਾਰਨ ਹਵਾ ਹੋਰ ਵੀ ਗਰਮ ਹੋ ਜਾਂਦੀ ਹੈ। ਲਗਾਤਾਰ ਤੇਜ਼ ਧੁੱਪ ਸਿੱਧੀ ਧਰਤੀ ਉੱਤੇ ਪੈਂਦੀ ਰਹਿੰਦੀ ਹੈ ਜਿਸ ਨਾਲ ਤਾਪਮਾਨ ਰਿਕਾਰਡ ਪੱਧਰ ਤੱਕ ਪਹੁੰਚ ਜਾਂਦਾ। ਅਸੀਂ ਸਕੂਲ ਵਿੱਚ ਪੜ੍ਹਿਆ ਹੈ ਕਿ ਸੂਰਜ ਦੀ ਗਰਮੀ ਨਾਲ ਨਦੀਆਂ, ਤਲਾਬਾਂ ਅਤੇ ਸਮੁੰਦਰਾਂ ਦਾ ਪਾਣੀ ਗਰਮ ਹੋ ਕੇ ਭਾਫ਼ ਬਣ ਜਾਂਦਾ। ਇਹ ਭਾਫ਼ ਹਲਕੀ ਹੋਣ ਕਰਕੇ ਉੱਪਰ ਵੱਲ ਚੜ੍ਹਦੀ ਹੈ ਜਿੱਥੇ ਤਾਪਮਾਨ ਘੱਟ ਹੁੰਦਾ। ਜਦੋਂ ਇਹ ਭਾਫ਼ ਇੱਕ ਨਿਸ਼ਚਿਤ ਉਚਾਈ ਉੱਤੇ ਪਹੁੰਚ ਕੇ ਠੰਡੀ ਹੋ ਜਾਂਦੀ ਹੈ ਤਾਂ ਇਹ ਮੁੜ ਪਾਣੀ ਦੀਆਂ ਬਹੁਤ ਛੋਟੀਆਂ ਬੂੰਦਾਂ ਵਿੱਚ ਬਦਲ ਜਾਂਦੀ ਹੈ। ਇਹ ਬੂੰਦਾਂ ਰਲ ਕੇ ਬੱਦਲ ਬਣਾਉਂਦੀਆਂ ਨੇ ਅਤੇ ਫੇਰ ਮੀਂਹ ਪੈਂਦਾ। ਹੀਟ ਡੋਮ ਬੱਦਲਾਂ ਨੂੰ ਕਿਉਂ ਰੋਕਦਾ? ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ, ਹੀਟ ਡੋਮ ਦੌਰਾਨ ਉੱਚ ਦਬਾਅ ਵਾਲੀ ਹਵਾ ਹੇਠਾਂ ਵੱਲ ਦਬਾਅ ਬਣਾਉਂਦੀ ਹੈ। ਇਸ ਕਾਰਨ ਹਵਾ ਉੱਪਰ ਹੀ ਨਹੀਂ ਚੜ੍ਹ ਸਕਦੀ। ਜਦੋਂ ਪਾਣੀ ਦੀ ਭਾਫ਼ ਉੱਪਰ ਜਾ ਕੇ ਠੰਡੀ ਹੀ ਨਹੀਂ ਹੋਵੇਗੀ ਤਾਂ ਬੱਦਲ ਵੀ ਨਹੀਂ ਬਣ ਸਕਣਗੇ। ਇਸੇ ਲਈ ਹੀਟ ਡੋਮ ਦੌਰਾਨ ਆਸਮਾਨ ਪੂਰੀ ਤਰ੍ਹਾਂ ਸਾਫ਼ ਰਹਿੰਦਾ ਅਤੇ ਗਰਮੀ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਹੈ। ਤਾਂ ਕੀ ਹੁਣ ਯੂਰਪ ਦੇ ਦੇਸ਼ਾਂ ਨੂੰ ਹੀਟ ਵੇਵ ਨੂੰ ਨਿਊ ਨਾਰਮਲ ਮੰਨ ਲੈਣਾ ਚਾਹੀਦਾ? ਯੂਕੇ ਦੇ ਮੌਸਮ ਵਿਭਾਗ ਦੇ ਮੁਤਾਬਕ ਮਨੁੱਖੀ ਗਤੀਵਿਧੀਆਂ ਕਾਰਨ ਹੋ ਰਹੇ ਕਲਾਈਮੇਟ ਚੇਂਜ ਦੀ ਵਜ੍ਹਾ ਨਾਲ ਆਧਾਰਭੂਤ ਤਾਪਮਾਨ ਲਗਾਤਾਰ ਵੱਧ ਰਿਹਾ। ਇਸ ਕਾਰਨ ਹੀਟ ਵੇਵ ਹੋਰ ਜ਼ਿਆਦਾ ਤੀਬਰ ਹੁੰਦੀ ਜਾ ਰਹੀ ਹੈ ਅਤੇ ਇਸ ਦੀ ਫ੍ਰੀਕੁਐਂਸੀ ਅਤੇ ਮਿਆਦ ਦੋਵੇਂ ਵੱਧ ਰਹੇ ਨੇ। ਜੇ ਗਲੋਬਲ ਵਾਰਮਿੰਗ ਇਸੇ ਰਫ਼ਤਾਰ ਨਾਲ ਜਾਰੀ ਰਹੀ ਤਾਂ ਯੂਰਪ ਨੂੰ ਅਜਿਹੀਆਂ ਹੀਟ ਵੇਵਸ ਦੀ ਆਦਤ ਪੈ ਜਾਣੀ ਚਾਹੀਦੀ ਹੈ। ਜੇ ਮੁੜ ਹੀਟ ਵੇਵ ਦੀ ਗੱਲ ਕਰੀਏ ਤਾਂ ਵਰਲਡ ਵੈਦਰ ਐਟਰੀਬਿਊਸ਼ਨ ਦਾ ਕਹਿਣਾ ਕਿ ਪੱਛਮੀ ਯੂਰਪ ਨੇ ਜੂਨ ਮਹੀਨੇ ਵਿੱਚ ਅਜਿਹੀ ਗਰਮੀ ਕਈ ਦਹਾਕਿਆਂ ਤੋਂ ਨਹੀਂ ਵੇਖੀ। ਉੱਥੇ ਹੀ ਯੂਕੇ ਦੇ ਮੌਸਮ ਵਿਭਾਗ ਦੇ ਵਿਗਿਆਨੀਆਂ ਦਾ ਮੰਨਣਾ ਕਿ ਸਾਲ 2050 ਤੱਕ ਯੂਕੇ ਨੂੰ 45 ਡਿਗਰੀ ਸੈਲਸੀਅਸ ਤਾਪਮਾਨ ਦਾ ਵੀ ਸਾਹਮਣਾ ਕਰਨ ਦੀ ਆਦਤ ਪੈ ਸਕਦੀ ਹੈ।
1: ਯੂਰਪ ਦੇ ਵਿੱਚ ਜਿਹੜੇ ਹਾਲਾਤ ਬਣ ਰਹੇ ਨੇ,
2: ਬੜਾ ਇੱਕ
1: ਕਿਉਂਕਿ ਕੈਨੇਡਾ ਦੇ ਅੰਦਰ ਵੀ ਕਾਫੀ ਜ਼ਿਆਦਾ ਗਰਮੀ ਜਿਹੜੀ ਹੈ ਦੇਖੀ ਜਾ ਰਹੀ ਹੈ, ਬਟ ਮੌਸਮ ਜਿਹਨੂੰ ਕਹਿੰਦੇ ਨੇ ਸੈਟਲ ਹੀ ਨਹੀਂ ਹੋ ਪਾ ਰਿਹਾ, ਸਮਝ ਹੀ ਨਹੀਂ ਆ ਰਹੀ ਵੀ ਹੋ ਕੀ ਰਿਹਾ। ਅਤੇ ਇਹਦਾ ਜਿਹੜਾ ਵੱਡਾ ਕਾਰਨ ਹੈ ਉਹ ਗੇਨ ਉਹ ਇਹੀ ਚੀਜ਼ਾਂ ਨੇ ਕਿ ਵੀ ਜਿਸ ਤਰੀਕੇ ਦੇ ਨਾਲ ਇਹ ਸਭ ਕੁਛ ਹੋ ਰਿਹਾ, ਕਲਾਈਮੇਟ ਚੇਂਜ ਹੁੰਦਾ ਅਤੇ ਗਰਮੀ ਸਰਦੀ ਜਿਹੜੀ ਹੈ ਉਹ ਇਸੇ ਤਰੀਕੇ ਨਾਲ ਹੀ ਚੇਂਜ ਹੋ ਰਹੀ ਹੈ। ਇੱਕ ਮਹਾਰਾਸ਼ਟਰ ਤੋਂ ਖਬਰ ਆ ਰਹੀ ਹੈ ਜੀ, ਅਤੇ ਇਹ ਕੀ ਕਹਿੰਦੀ ਹੈ ਖਬਰ, ਥੋੜ੍ਹੀ ਜਿਹੀ ਇਹਦੇ 'ਤੇ ਵੀ ਨਜ਼ਰ ਮਾਰਦੇ ਹਾਂ, ਫਿਰ ਇਸ ਤੋਂ ਬਾਅਦ ਆਪਾਂ ਆਪਣੀ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ।
3: समय को देखें तो हमें तीसरी और चौथी सदी से ग्यारहवीं बारहवीं सदी तक की चीजें मिली, इसलिए हम कह सकते हैं कि ये बंदरगाह 700 से 800 साल तक एक्टिव था और जिस हद तक हमें टारपीडो जार या दूसरी चीजें मिलती हैं उसे अंदाजा है कि ये भारत में पहली ऐसी खुदाई वाली जगह है, इसलिए ये कहा जा सकता है कि यहाँ आने वाले इंटरनेशनल ट्रेड शिप ने सामान उतारा होगा और यहाँ से उसे छोटी नाव में भरा गया और ये ट्रांजिट पोर्ट रहा होगा। इसका सबसे अच्छा सबूत क्या है, तो सामने वाले तट पर आप आज का अंतर्राष्ट्रीय बंदरगाह देख सकते हैं। इस तरह आप 1500 साल पहले का एक अंतर्राष्ट्रीय बंदरगाह देखते हैं और ठीक आपके सामने एक आधुनिक अंतर्राष्ट्रीय बंदरगाह है, इसलिए ये एक विरासत है। आप निरंतरता पर ध्यान नहीं देते, लेकिन आपकी ये निरंतरता अपने आप जारी रहती है।
4: मुंबई से 10 किलोमीटर दूर समुद्र में स्थित घारापुरी यानी एलिफेंटा द्वीप पर खुदाई से कुछ ऐसे साक्ष्य मिले हैं जिसने मुंबई के इतिहास को नया आयाम दिया है। एलिफेंटा गुफाओं के कारण इस क्षेत्र को यूनेस्को ने पहले ही विश्व धरोहर स्थल घोषित किया है, लेकिन इसका इतिहास यही नहीं रुकता। शोधकर्ताओं का अनुमान है कि एलिफेंटा की गुफाएं 6वीं से 8वीं शताब्दी के बीच बनाई गई थी, लेकिन पिछले 8 महीनों में यहां की गई खुदाई एलिफेंटा के इतिहास को 3री शताब्दी तक पीछे पहुंचा देती है। कभी ये द्वीप पश्चिमी तट पर एक महत्वपूर्ण अंतर्राष्ट्रीय व्यापार बंदरगाह था। इन गुफाओं के अध्ययन से शोधकर्ताओं को यह पहले ही एहसास हुआ था कि इस द्वीप पर अब भी ऐतिहासिक धरोहर मौजूद है, और इसीलिए पिछले साल नवंबर में आर्कियोलॉजिकल सर्वे ऑफ इंडिया और पुणे के डेक्कन कॉलेज ने एलिफेंटा आइलैंड के मोरबंदर इलाके में खुदाई शुरू की। जैसे जैसे काम आगे बढ़ा, एक एक करके इस जमीन में सदियों से दबी चीजें सतह पर आने लगी।
5: जहां पे मैं खड़ा हूं ये एक ट्रेंच है, यानी बड़ा

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫ੍ਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
5: ओहो आज फेर नहीं लोड मिलिया
6: की होया
5: बस पूछना इंश्योरेंस कंफर्मेशन नहीं आई टाइम पे ते हुन फेर एक दिन वेट करनी पैनी है ते बच्चियां नु फेर नहीं मिल होना दो दिन
6: ओहो रह गए ना फेर पीछे मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ही उना नु फोन करो ते जल्दी जल्दी गाल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 5878321208 या रमन वड़ैच 7807530001 सोनिक इंश्योरेंस
7: मर्सिडीज कार खरीदना चाहते हो ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
8: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
7: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
9: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
10: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 'ਤੇ ਥੈਂਕ ਯੂ
11: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
8: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ 'ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
9: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
8: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
9: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
8: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
9: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
8: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
9: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
11: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ

0: ਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡ ਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
3: ویلکم بیک ٹو سلام نمستے کیلگری آن ریڈیو سو سنگم 94.7 FM جی ہاں ابھی ہمارے پاس جو ایونٹ ہونے جا رہا ہے کل سے جو ہے 90 ڈے اسٹرانگ اور ان کی پوری ٹیم یہاں پر موجود ہے شما کپور روپیکا سنیتا جی اینڈ ان کے بیٹے ڈاکٹر سنی ڈاکٹر صاحب آپ سے ایک سوال ہے دین وی اسٹارٹ جسٹ اپنا ریویو پھر سے کہ کس طرح جوائن کر سکتے ہیں پانی کتنا پینا ضروری ہے یو نو جیسے ابھی کیوبیک میں انہوں نے جو بین کر دیا ہے انرجی ڈرنک تو یہاں پر بھی ہونا چاہیے اور کتنا ضروری ہے پانی انسٹیڈ آف یو ڈرنکنگ ڈائٹ کوک اور زیرو کوک وٹ ایور
4: آپ اگر ایکچولی کئی ایتھلیٹس کو دیکھ لو آج کل وہ لائک رونالڈو جو ابھی ساکر چل رہا ہے اگر اس کے سامنے کوک یا گیٹوریڈ وہ آ جاتا ہے وہ اس کو فریم سے نکال دیتا ہے وہ پانی نہیں رکھتا ہے بیکاز ایوری تھنگ دیٹس ایڈڈ شوگر از ناٹ نیسیسری
3: اینڈ
4: از ناٹ گڈ فار یو سو لائک ایون اگر ہم کھیل رہے ہیں ہم کو پانی پینا ہے ہم کو یہ نہیں کہ یہ ساری ایکسٹرا شوگر والے جو ڈرنکس جو آج کل آ چکے ہیں وہ ہم کو وہ ہمیشہ پینا چاہیے
3: تو یو نو آج کل جو بوٹلز نکلی ہیں نا بوٹلز آئی تھنک دیٹس ویری ہینڈی وہ آپ اپنا واک پہ جا رہے ہو خود کے جو ہے بوٹل لے لو گھر سے پانی بھر کے نکلو یا بس پانی جتنا پیں گے اتنا ہی اچھا اس کا کڈنی وغیرہ سب کا کلین رہے گا
4: بہت لوگ ہیں جو لائک ریمبر نہیں کرتے ہیں پانی کئی لوگ بولتے ہیں کہ مجھے ٹیسٹ نہیں اچھا لگتا تو کچھ ڈال کے ڈالتے ہیں آپ ڈال دو فروٹ کا سلائس لیمن کا سلائس ایک چیز جو ہماری باڈی کو ضروری ہے وہ ہے پانی کیونکہ ہم 70% پانی ہیں
3: ویری ویل سیٹ اچھا شما کپور جی آپ کا پروگرام کل سے شروع ہو رہا ہے 90 ڈے اسٹرانگر ہم کس طرح اسٹرانگ بن سکتے ہیں نہیں جوائن
5: یا پہلی بات تو آپ لوگ ایپ جو ہے ڈاؤن لوڈ کر لیجیے
3: نام کیا آپ
5: جو 90 ڈے اسٹرانگر اور اس کا لنک ہر جگہ پہ ہم بار بار پوسٹ کرتے جا رہے ہیں کرتے رہیں گے کیونکہ بہت سارے لوگ ابھی سوچ رہے ہیں کریں کہ نہیں کریں تھوڑی لیٹ بھی جوائن کر سکتے ہیں بٹ

0: 94.7 FM रेडियो सुरसंगम हर हफ्ते 20 घंटे सुनो मंडे टू फ्राइडे शाम 4 टू 5 कुलदीप सिंह विचार चर्चा शाम 8 टू 9 जितेंद्र पन्नू रेडियो सुरसंगम .ca फोन 403-585-0910 रेडियो सुरसंगम
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ

0: मैक्सवेल सेंट्रल दे नाल कम करदे मनदीप सिंह गिल देणगे वधिया सलाह ते प्रोफेशनल सर्विस।
1: भरोसेयोग रियल्टर मनदीप सिंह गिल दा नंबर नोट करो 403-617-1868।
0: जेकर कर रहे हो घर खरीदन ते वेचन दी प्लानिंग मनदीप सिंह गिल नू कॉल कर लो जां विजिट करो उनां दी वेबसाइट mandeep.realtor।
1: मैक्सवेल सेंट्रल दे रियल्टर मनदीप सिंह गिल 403-617-1868।
2: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਇਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
0: ਦੂਜੀ ਲੋਕੇਸ਼ਨ 117-7771-80
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
0: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਅੱਜ 30 ਜੂਨ ਹੈ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ 10 ਵਜੇ ਤੱਕ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ। ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ ਹਰ ਰੋਜ਼ ਦੀ ਤਰ੍ਹਾਂ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ। ਉਹਨਾਂ ਕੋਲੋਂ ਜਾਣਾਂਗੇ ਕਿ ਇਸ ਵੇਲੇ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ ਤੇ ਭਾਰਤ ਦੀਆਂ ਕੁਛ ਵੱਡੀਆਂ ਖ਼ਬਰਾਂ ਤੇ ਵੀ ਚਰਚਾ ਕਰਾਂਗੇ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 5878312108 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ।

0: पहुंचा। प्रोग्राम दे अगले स्पॉन्सर ने जी वाईवाईसी होम केयर वाले वीरपाल कौर टट हुरी ते उना दी पूरी टीम करां दे विच बुजुर्गां दी सांभ संभाल दीआं सर्विसिज दिंदे ने। जेकर तुहाडे वी घर दे विच बुजुर्ग ने ते उना दी सांभ संभाल लई तुसी चंगी टीम लभ रहे हो तां तुसी वीरपाल कौर टट हुरां नूं कॉल कर सकदे हो। इन्हां दा स्टाफ उस ही बोली दे विच गल करेगा जिहड़ी बोली साडे बुजुर्गां नूं समझ आउंदी है ते फिर होर भी ईजी हो जांदा एक दूजे दे नाल एडजस्ट करना। सो वड्डी गल इह है कि बिल भी सीधा सरकार नूं करदे ने। सो इन्हां नूं कॉल कर सकदे हो तुसी 8257600983 वाईवाईसी होम केयर। अगला सुनेहा ओएसएस स्माइल मेडिकल वालियां दा सानरिज मॉल दे लागे ने न्यू पेशेंट्स एक्सेप्ट कर रहे ने। एक्सपर्ट्स डॉक्टर दी वड्डी टीम है इन्हां कोल। इत्थे जाण लई तुहानू किसी भी अपॉइंटमेंट दी लोड़ नहीं, लंबियां लाइनां दे विच लगन दी लोड़ नहीं, तुसी वॉक इन जा सकदे हो। हफ्ते दे 6 दिन खुले हुंदे ने ते इन्हां दा फोन नंबर 5876174696 है जी ओएसएस स्माइल मेडिकल। प्रोग्राम दे अगले स्पॉन्सर मर्सिडीज बेंज कंट्री हिल्स ने जी। कैनेडा दी सब तो वड्डी डीलरशिप है, स्टार डीलरशिप दा अवार्ड इन्हां दे कोल है। जेकर तुसी मर्सिडीज दे ब्रांड दे नाल जुड़ना चाहुंदे हो ते गौरव शर्मा नूं कॉल कर लो, ये तुहाडी डील नूं होर भी सौखियां करनगे। इन्हां दा फोन नंबर 4039036757 है जी मर्सिडीज बेंज कंट्री हिल्स। ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਅੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ। ਪੰਨੂ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ।
1: ਸ਼ੁਕਰੀਆ ਸਭਨੀ ਨੂੰ, ਸਤਿ ਸ੍ਰੀ ਅਕਾਲ ਜੀ।
0: ਪੰਨੂ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਅਕਾਲ ਤਖ਼ਤ ਸਾਹਿਬ ਵਿਖੇ ਜਿਹੜੀ ਪੇਸ਼ੀ ਹੋਈ ਹੈ ਜੀ ਪੰਜਾਬ ਦੇ ਵਿਧਾਇਕਾਂ ਦੀ ਤੇ ਮੰਤਰੀਆਂ ਦੀ, ਉਸ ਨੂੰ ਲੈ ਕੇ ਬਹੁਤ ਸਾਰੇ ਪ੍ਰਤੀਕਰਮ ਜਿਹੜੇ ਨੇ ਉਹ ਦੇਖਣ ਨੂੰ ਤੇ ਸੁਣਨ ਨੂੰ ਮਿਲ ਰਹੇ ਨੇ। ਜਿਹਦੇ ਮੂੰਹ ਜੋ ਆਉਂਦਾ ਉਹ ਕਹਿੰਦਾ, ਤੁਸੀਂ ਕਿੱਦਾਂ ਵੇਖਦੇ ਹੋ ਜੀ ਇਸ ਸਾਰੇ ਮਾਮਲੇ ਨੂੰ?
1: ਪਹਿਲੀ ਗੱਲ ਤਾਂ ਇਹਨੂੰ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਇਹ ਪੇਸ਼ੀ ਨੀ, ਪੇਸ਼ੀ ਅਕਾਲ ਤਖ਼ਤ ਤੇ ਹੋ ਸਕਦੀ, ਇਹ ਅਕਾਲ ਤਖ਼ਤ ਤੇ ਨੀ ਹੋਈ, ਇਹ ਅਕਾਲ ਤਖ਼ਤ ਦੇ ਸਕੱਤਰੇਤ ਵਿਚ ਪਿਛੇੜਾ ਸੈਕਟਰੀਏਟ ਬਣਿਆ ਉਹਦੇ ਕਮਰੇ ਚ ਮੀਟਿੰਗ ਹੋਈ। ਤੇ ਦੂਜੀ ਗੱਲ ਇਹ ਕਿ ਇਸ ਮੀਟਿੰਗ ਚ ਪੰਜ ਸਿੰਘ ਸਾਹਿਬਾਨ ਬੈਠੇ ਸੀ, ਬਾਕੀ ਚਾਰ ਤਾਂ ਦੋ ਸੱਜੇ ਤੇ ਦੋ ਖੱਬੇ ਐਵੇਂ ਬੈਠੇ ਰਹੇ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਾਇਦਾਰ ਇਕੱਲੇ ਨੇ ਸਾਰੀ ਗੱਲਬਾਤ ਜਾਰੀ ਰੱਖੀ, ਉਹ ਸਵਾਲ ਪੁੱਛਦਾ ਰਿਹਾ। ਉਹੋ ਨਰਸਰੀ ਕੇਜੀ ਦੇ ਟੀਚਰ ਵਾਂਗ ਕੱਲੇ ਕੱਲੇ ਨੂੰ ਕਹਿੰਦਾ, ਚੱਲ ਤੂੰ ਉੱਠ ਤੂੰ ਉੱਠ ਹੁਣ ਤੂੰ ਉੱਠ, ਜੇ ਕਿਸੇ ਨੂੰ ਤੁਸੀਂ ਵੀ ਕਹਿ ਦਿੰਦਾ ਕਿਸੇ ਨੂੰ ਤੂੰ ਵੀ ਕਹਿ ਦਿੰਦਾ। ਉਹਨੇ ਕੱਲੇ ਨੇ ਸਾਰੀ ਕਾਰਵਾਈ ਚਲਾਈ ਹੈ ਤੇ ਉਸ ਗੱਲ ਦਾ ਕਰਕੇ ਚਰਚਾ ਕਾਫੀ ਹੈ ਕਿ ਬਾਕੀ ਚਾਰੇ ਜਣੇ ਬੋਲੇ ਕਿਉਂ ਨੀ। ਤੀਸਰਾ ਇਹ ਕਿ ਇਸ ਮਸਲੇ ਤੇ ਆਮ ਆਦਮੀ ਪਾਰਟੀ ਦੇ ਸਾਰੇ MLA ਇਹਨਾਂ ਦਾ ਫੈਸਲਾ ਸੀ ਕਿ ਚਲੇ ਜਾਣਾ ਚਲੇ ਗਏ, ਚਲੋ ਉਹਨਾਂ ਦੀ ਪਾਰਟੀ ਦਾ ਫੈਸਲਾ। ਬਹੁਤਾ ਜਿਆਦਾ ਜ਼ੋਰ ਦਿੱਤਾ ਸੀ ਕਾਂਗਰਸੀਆਂ ਨੇ, ਇਸ ਵਾਰੀ ਅਕਾਲੀਆਂ ਵੀ ਉਹਨਾਂ ਜ਼ੋਰ ਨਹੀਂ ਲਾਇਆ ਜਿੰਨਾ ਕਾਂਗਰਸੀਆਂ ਨੇ ਮੁੜ ਮੁੜ ਕੇ ਲਾਇਆ। ਇਹਨਾਂ ਨੂੰ ਗੱਲ ਚ ਪੱਲਾ ਪਾਉਣਾ ਚਾਹੀਦਾ, ਜਿਹੜੀ ਗਲਤੀ ਕੀਤੀ ਜਾ ਕੇ ਬਖਸ਼ਾਉਣੀ ਚਾਹੀਦੀ। ਹੁਣ ਪਰਸੋਂ ਸ਼ਾਮ ਤੋਂ ਇੱਕ ਚਰਚਾ ਚੱਲ ਪਈ ਹੈ, ਇਹ ਤੇ ਚਲੇ ਗਏ ਉੱਥੇ, ਇਹਨਾਂ ਕੀਤਾ ਕੀ ਸੀ, ਇੱਕ ਬਿੱਲ ਹੀ ਪਾਸ ਕੀਤਾ ਸੀ, ਗਵਰਨਰ ਮਨਜ਼ੂਰੀ ਦੇ ਦਿੱਤੀ ਐਕਟ ਬਣ ਗਿਆ। ਪਰ ਤੁਸੀਂ ਅੱਜ ਆਖੀ ਜਾਂਦੇ ਜੀ ਅਕਾਲ ਤਖ਼ਤ ਸਰਵੋੱਚ ਆ, ਤੁਸੀਂ ਉਹ ਹੀ ਕਾਂਗਰਸੀ ਆ ਜਿਨ੍ਹਾਂ ਦੀ ਸਰਕਾਰ ਨੇ ਤੋਪਾਂ ਡਾਹ ਕੇ ਸਾਹਮਣੇ ਗੋਲੇ ਮਾਰ ਮਾਰ ਕੇ ਅਕਾਲ ਤਖ਼ਤ ਝਾੜਤਾ ਸੀ, ਅੱਜ ਤੁਹਾਨੂੰ ਅਕਾਲ ਤਖ਼ਤ ਸਰਵੋੱਚ ਦਿਸਣ ਲੱਗ ਪਿਆ? ਆਹ ਸਵਾਲ ਸੋਸ਼ਲ ਮੀਡੀਆ ਤੇ ਵਾਰ ਵਾਰ ਪੁੱਛਿਆ ਜਾ ਰਿਹਾ। ਇਹਦੇ ਨਾਲ ਹੀ ਇੱਕ ਸਵਾਲ ਇਹ ਉੱਠਦਾ ਕਿ ਅੱਜ ਜਿੱਦਾਂ ਇਹਨਾਂ ਨੇ ਇਹ ਸਵਾਲ ਉਠਾਏ ਆ, ਕਿਤੇ ਇਹ ਤਾਂ ਨੀ ਕਿ ਅਕਾਲ ਤਖ਼ਤ ਦੇ ਸਰਵੋੱਚ ਦਾ ਸਵਾਲ ਜੇ ਆਮ ਆਦਮੀ ਪਾਰਟੀ ਜਾ ਕੇ ਪੇਸ਼ ਹੋ ਗਈ ਆ ਤੇ ਇਹਦੇ ਤੋਂ ਬਾਅਦ ਅਗਲਾ ਹੁਕਮ ਆ ਜੇ ਤੇ ਜਿਨ੍ਹਾਂ ਨੇ ਤੋਪਾਂ ਭੇਜ ਕੇ ਤੇ ਅਕਾਲ ਤਖ਼ਤ ਆਇਆ ਸੀ ਉਹ ਵੀ ਆ ਕੇ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਪੇਸ਼ ਹੋ, ਤੇ ਉੱਥੇ ਅਕਾਲ ਤਖ਼ਤ ਅੱਗੇ ਪੇਸ਼ ਹੋਣਾ ਜਿੱਥੇ ਹੁਕਮਨਾਮੇ ਸੁਣਾਏ ਜਾਂਦੇ ਆ, ਉੱਥੇ ਤੇ ਸਿਰਫ ਪੂਰਨ ਗੁਰਸਿੱਖ ਹੀ ਜਾ ਸਕਦੇ, ਦੂਜੇ ਜਾ ਨੀ ਸਕਦੇ, ਤਾਂ ਕਸੂਰ ਤੋਂ ਸਿੱਖ ਜਾ ਸਕਦੇ ਆ। ਹੁਣ ਜੇ ਕਾਂਗਰਸ ਲੀਡਰਸ਼ਿਪ ਨੂੰ ਸੱਦਿਆ ਜਾਵੇ ਉੱਥੇ ਤੇ ਪੇਸ਼ ਹੋਣੀ ਨੀ, ਤੇ ਉਹਨਾਂ ਨੂੰ ਸੱਦਿਆ ਜਾਵੇਗਾ ਪਿੱਛੇ ਸੈਕਟਰੀਏਟ, ਉਹ ਕਹਿੰਦੇ ਹੁਣ ਤੁਸੀਂ ਦੱਸੋ ਕਿ ਤੁਹਾਡੀ ਲੀਡਰਸ਼ਿਪ ਨੂੰ ਆਉਣ ਨੂੰ ਤਿਆਰ ਹੈ, ਤੁਸੀਂ ਗੱਲ ਚ ਪੱਲੇ ਪਾ ਕੇ ਮਾਫੀਆਂ ਮੰਗੋਗੇ ਕਿ ਅਸੀਂ ਅਕਾਲ ਤਖ਼ਤ ਆ ਕੇ ਗਲਤ ਕੀਤਾ ਸੀ?

0: ਇਹ ਸਵਾਲ ਨਾਲ ਹੀ ਖੜਾ ਹੋ ਗਿਆ। ਇਹਦੇ ਤੋਂ ਇਲਾਵਾ ਇੱਕ ਸਵਾਲ ਹੋਰ ਖੜਾ ਹੋ ਗਿਆ, ਉਹ ਇਹ ਕਿ ਇਸ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਸੀ, ਉੱਥੇ ਲੁਧਿਆਣੇ ਦਾ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਹੈ ਜਸਵੰਤ ਸਿੰਘ, ਪਹਿਲਾਂ ਉਹ ਤੇ ਮਨਪ੍ਰੀਤ ਸਿੰਘ ਆਲੀ ਇਕੱਠੇ ਹੁੰਦੇ ਸੀ ਤੇ ਅੱਜ ਕੱਲ ਦੋਵਾਂ ਦੇ ਸ਼ਾਇਦ ਕੋਈ ਮਤਭੇਦ ਚੱਲਦੇ ਆ। ਉਹਨੇ ਜਦੋਂ ਤਕਰੀਰ ਕੀਤੀ ਤੇ ਉਹਨੇ ਆਖਿਆ ਤੁਸੀਂ ਸਾਧਨ ਹੋ, ਮੁੱਖ ਮੰਤਰੀ ਵੀ ਆਉਣਾ ਚਾਹੀਦਾ, ਸਾਰਿਆਂ ਨੂੰ ਆਉਣਾ ਚਾਹੀਦਾ, ਪੇਸ਼ ਹੋਣਾ ਚਾਹੀਦਾ, ਅਕਾਲ ਤਖ਼ਤ ਤੇ ਪੇਸ਼ ਹੋ ਜਾਣਾ। ਪਰ ਜੇ ਉੱਥੇ ਪੇਸ਼ ਹੋ ਗਏ ਤੇ ਬਾਅਦ ਚ ਉਹਨਾਂ ਨੇ ਜਾ ਕੇ ਕਹਿਤਾ ਅਸੀਂ ਤਾਂ ਬਸ ਕਾਰੇ ਨਿਬੇੜਨ ਵਾਸਤੇ ਐਵੇਂ ਹੀ ਕਹਿ ਆਇਆ ਸਾਂ, ਓਦਾਂ ਹੀ ਕਹਿਤਾ ਜਿੱਦਾਂ ਤੁਹਾਡੀ ਅਕਾਲੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਹਿਤਾ ਸੀ, ਇੱਥੇ ਸਭ ਕੁਝ ਮੰਨ ਗਿਆ, ਸੇਵਾ ਵੀ ਕਰ ਗਿਆ ਤੇ ਜਾ ਕੇ ਕਹਿਤਾ ਮੈਂ ਤਾਂ ਮੰਨਣ ਦੀ ਖਾਤਰ ਮੰਨ ਗਿਆ ਸਾਂ, ਜਿਹੜੇ ਗੁਨਾਹ ਕੀਤੇ ਨੀ ਉਹ ਵੀ ਮੰਨ ਗਿਆ ਸਾਂ। ਉਹਦੇ ਨਾਲ ਜੋ ਕੁਛ ਹੋਇਆ ਸੀ, ਕੀ ਤੁਸੀਂ ਮੁੜ ਕੇ ਉਸ ਗੱਲ ਦਾ ਲਾਭ ਸੋਚਿਆ? ਜਦੋਂ ਸ਼੍ਰੋਮਣੀ ਕਮੇਟੀ ਜੇ ਤਕਰੀਰ ਕਰਦਾ ਪਿਆ ਸੀ, ਇਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਉਹ ਅੰਦਰ ਹਾਲ ਦੇ ਅੱਗੇ ਸੀ ਬਾਈਕ, ਉਹ ਸਾਰੇ ਬੰਦ ਕਰ ਦਿੱਤੇ ਤਾਂ ਕਿ ਉਹਦੀ ਗੱਲ ਬਾਹਰ ਨਾ ਜਾਵੇ। ਜਦੋਂ ਅਕਾਲ ਤਖ਼ਤ ਦੇ ਜਥੇਦਾਰ ਦੀ MLA ਨਾਲ ਮੀਟਿੰਗ ਚੱਲਦੀ ਪਈ ਸੀ, ਪੰਜਾਬ ਸਰਕਾਰ ਦੇ ਵੀ ਕਿਸੇ ਅਹਿਲਕਾਰ ਨੇ ਸਾਰੇ ਚੈਨਲਾਂ ਨੂੰ ਫੋਨ ਕਰਕੇ ਤੇ ਇਹ ਕਹਿਤਾ ਕਿ ਜਿਹੜੀ ਲਾਈਵ ਚੱਲਦੀ ਹੈ ਸਕਰੀਨਿੰਗ ਇਹ ਬੰਦ ਕਰੋ, ਤੇ ਅਕਾਲ ਤਖ਼ਤ ਦੇ ਜਥੇਦਾਰ ਨੇ ਬੜੇ ਗੁੱਸੇ ਚੱਕ ਕੇ ਕਿਹਨੇ ਬੰਦ ਕਰਾਈ ਆ, ਚੱਲ ਰੱਖੋ ਤੇ ਚੱਲਦੀ, ਤੇ ਵੈਸੇ ਜਿਹੜੀ ਸ਼੍ਰੋਮਣੀ ਕਮੇਟੀ ਦਾ ਆਪਣਾ ਚੈਨਲ ਚੱਲਦਾ ਹੈ, ਪੰਜਾਬ ਸਰਕਾਰ ਕਿੱਦਾਂ ਬੰਦ ਕਰਾ ਸਕਦੀ ਸੀ? ਉਹਦੇ ਨਾਲ ਹੁਣ ਸਵਾਲ ਇਹ ਖੜਾ ਹੋ ਗਿਆ ਕਿ ਇੱਥੇ ਤੇ ਅਕਾਲ ਤਖ਼ਤ ਦੇ ਜਥੇਦਾਰ ਨੇ ਆਖਿਆ ਕਿ ਤੁਸੀਂ ਕਿੱਦਾਂ ਬੰਦ ਕਰਾ ਸਕਦੇ ਹੋ, ਤੇ ਜਿਹੜੀ ਸ਼੍ਰੋਮਣੀ ਕਮੇਟੀ ਚ ਹੈ ਕਿ ਜੇ ਬੀਬੀ ਜਗੀਰ ਕੌਰ ਬੋਲੇ ਤੇ ਤਾਂ ਵੀ ਮਾਈਕ ਬੰਦ ਕਰ ਦਿਓ, ਜਸਵੰਤ ਸਿੰਘ ਬੋਲੇ ਤਾਂ ਵੀ ਮਾਈਕ ਬੰਦ ਕਰ ਦਿਓ, ਉੱਥੇ ਉਹਨਾਂ ਲੋਕਾਂ ਨੂੰ ਬੋਲਣ ਦਾ ਹੱਕ ਕਿੱਦਾਂ ਮਿਲੇਗਾ? ਇੱਕ ਸਵਾਲ ਹੋਰ ਉੱਠ ਪਿਆ, ਉਹ ਕੱਲ ਦਾ ਸੋਸ਼ਲ ਮੀਡੀਆ ਤੇ ਆ ਕਿ ਪੰਜਾਬ ਸੈਕੂਲਰ ਸਟੇਟ ਹੈ ਕਿ ਇੱਕ ਧਰਮ ਆਧਾਰਿਤ ਹੈ। ਅੱਜ ਇੱਕ ਧਰਮ ਵਾਲਿਆਂ ਨੇ ਆਖਿਆ ਸਾਰੇ MLA ਆ ਕੇ ਪੇਸ਼ ਹੋ, ਇਹ ਸਹਿਜ ਆ ਕੇ ਉੱਥੇ ਪੇਸ਼ ਹੋ ਗਿਆ, ਜੇ ਕੱਲ ਨੂੰ ਕਿਸੇ ਹੋਰ ਨੇ ਇਸੇ ਤਰ੍ਹਾਂ ਆਖਿਆ ਸਾਡੇ ਵਾਲੇ ਵੀ ਸਾਰੇ ਆ ਕੇ ਪੇਸ਼ ਹੋ, ਇਹ ਵੀ ਪੇਸ਼ ਹੋਣਗੇ। ਕਈਆਂ ਮਾਮਲਿਆਂ ਤੇ ਆਪਸ ਵਿੱਚ ਮਤਭੇਦ ਵੀ ਹੁੰਦੇ ਆ, ਜੇ ਇੱਕ ਧਿਰ ਕੋਈ ਹੁਕਮ ਕਰ ਦੇਵੇ ਤੇ ਦੂਜੀ ਧਿਰ ਕੋਈ ਕਰ ਦੇਵੇ, ਫਿਰ ਕੀ ਬਣੇਗਾ? ਇਦਾਂ ਦੇ ਕਈ ਸਵਾਲ ਉੱਠਣ ਲੱਗ ਪਏ। ਇਸ ਤੋਂ ਸਵਾਲ ਇਹ ਉੱਠਦਾ ਕਿ ਜੇ ਇਹ ਤੋਂ ਬਾਅਦ ਕੱਲ ਨੂੰ ਭਾਰਤੀ ਜਨਤਾ ਪਾਰਟੀ ਜਾਂ RSS ਵਾਲਿਆਂ ਨੂੰ ਹਿੰਦੂ ਧਰਮ ਦੀਆਂ ਕੁਝ ਪੀਠ ਚੱਲਦੀਆਂ, ਪੀਠ ਮਤਲਬ ਉਹਦਾ ਪੰਜਾਬੀ ਚ ਤਖ਼ਤ ਹੀ ਹੁੰਦਾ, ਪੰਜਾਬੀ ਨੀ ਇਹ ਉਰਦੂ ਆ ਤਖ਼ਤ, ਉਹ ਜੇ ਉਹਨਾਂ ਦੇ ਹਿੰਦੀ ਦੇ ਹਿਸਾਬ ਨਾਲ ਤਖ਼ਤ ਨੀ ਪੀਠ ਹੈ, ਉਹ ਜਿਹੜੀਆਂ ਪੀਠ ਚੱਲਦੀਆਂ ਨੇ, ਜੇ ਉਹਨਾਂ ਦੇ ਉੱਤੇ ਕੋਈ ਜਗਤ ਗੁਰੂ ਸ਼ੰਕਰਾਚਾਰੀਆ ਜਾਂ ਹਿੰਦੂ ਸੰਸਦ ਵੀ ਇਹਨਾਂ ਨੇ ਬਣਾਈਆਂ, ਜੇ ਉਹਨਾਂ ਚੋਂ ਕਿਸੇ ਨੇ ਇਹ ਮੁੱਦਾ ਉਠਾ ਲਿਆ ਤੇ ਤੁਸੀਂ ਵੀ ਆ ਕੇ ਪੇਸ਼ ਹੋ, ਸਾਰੇ ਦੇਸ਼ ਦੇ ਵਿੱਚ ਪੁਰਾਣਾ ਹੁਕਮ ਲਾਗੂ ਕਰਨਾ, ਫਿਰ ਕੀ ਹੋਏਗਾ? ਤੋ ਇਹ ਜਿਹੜੀ ਇੱਕ ਮੀਟਿੰਗ ਹੋਈ ਹੈ, ਇੱਕੋ ਮੀਟਿੰਗ ਨੇ ਇੰਨੇ ਸਾਰੇ ਸਵਾਲ ਖੜੇ ਕਰ ਦਿੱਤੇ ਆ ਜਿਹਨਾਂ ਦੇ ਉੱਤੇ ਅਗਲਿਆਂ ਦਿਨਾਂ ਚ ਬਹਿਸ ਚੱਲ ਸਕਦੀ ਹੈ। ਔਰ ਹਾਲਾਤ ਜਿਹੜੇ ਪਾਸੇ ਨੂੰ ਤੁਰੇ ਜਾਂਦੇ ਪੋਲੇ ਪੋਲੇ, ਉਹਦੇ ਚੋਂ ਇਸ ਤਰ੍ਹਾਂ ਲੱਗਦਾ ਕਿ ਬਹਿਸ ਐਡੀ ਛੇਤੀ ਮੁੱਕਣੀ ਨਹੀਂ। ਹਾਂ, ਇਹ ਜ਼ਰੂਰ ਆ ਕਿ ਜਿਹੜੀਆਂ ਦੋ ਗੱਲਾਂ ਬਾਰੇ ਅਕਾਲ ਤਖ਼ਤ ਸਾਹਿਬ ਤੋਂ ਆਖਿਆ ਗਿਆ ਕਿ ਤੁਸੀਂ ਆਪਣੇ ਜਿਹੜਾ ਗੁਰਦੁਆਰਾ ਐਕਟ ਬਣਾਇਆ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਸਤਿਕਾਰ ਐਕਟ, ਉਹ ਗੁਰੂ ਸਾਹਿਬ ਬਾਰੇ ਜਿਹੜਾ ਬਣਾਇਆ ਉਹ ਚ ਦੋ ਲਫ਼ਜ਼ਾਂ ਦੀ ਸੋਧ ਕਰ ਦਿਓ, ਉਹ ਤਾਂ ਸਿਰਫ ਦੋ ਲਫ਼ਜ਼ਾਂ ਦੀ ਆ। ਪੰਜਾਬ ਸਰਕਾਰ ਮੰਨ ਜੋਗੀ ਜੇ ਉਹਨੇ ਆਖਿਆ ਜੀ ਅਸੀਂ ਜਾ ਕੇ ਆਪਣੀ ਮੀਟਿੰਗ ਲਾ ਕੇ ਵਿਚਾਰ ਕਰਾਂਗੇ, ਵਿਚਾਰ ਤੋਂ ਬਾਅਦ ਮੈਨੂੰ ਇਹ ਪਤਾ ਮੰਨ ਹੀ ਜਾਣਾ ਕਿਉਂਕਿ ਗੱਲ ਹੀ ਕੱਖ ਨੀ ਗੀ, ਇਹਨੀ ਗੱਲ ਤੇ ਝਗੜਾ ਕਾਹਨੂੰ ਪਾਉਣਗੇ। ਪਰ ਜਿਹੜੇ ਬਾਕੀ ਦੇ ਸਾਰੇ ਮੁੱਦੇ ਉੱਠਦੇ ਆ, ਇਹਨਾਂ ਸਵਾਲਾਂ ਦਾ ਜਵਾਬ ਕੌਣ ਦੇਵੇਗਾ? ਇਹ ਮੁੱਦਾ ਇਸ ਵੇਲੇ ਚਰਚਾ ਦਾ ਵਿਸ਼ਾ ਬਣ ਚੁੱਕਾ
1: ਜੀ। ਪਨੂ ਸਰ, ਪੰਜਾਬ ਚ ਇੱਕ ਬੀਬੀ ਨਾਲ ਗੱਲ ਹੁੰਦੀ ਸੀ ਤੇ ਉਹਨੇ ਬੜਾ ਹੁੱਬ ਕੇ ਕਿਹਾ, ਕਹਿੰਦੀ ਵੀ ਮੁੱਖ ਮੰਤਰੀ ਟੀਵੀ ਤੇ ਆਂਦਾ ਸੀ ਵੀ ਇੱਕ ਤਰੀਕ ਚੜ੍ਹਦੇ ਤੁਹਾਡਾ ਫੋਨ ਟੂੰ ਟੂੰ ਕਰੂਗਾ, ਤੇ ਮੈਂ ਕਿਹਾ ਇਹਦਾ ਕੀ ਮਤਲਬ ਹੈ? ਤੇ ਕਹਿੰਦੀ ਸਾਡੇ ਪੈਸੇ ਆਉਣੇ ਆ। ਬੜੀ ਖੁਸ਼ ਸੀ ਬੀਬੀ, ਤੇ ਫਾਈਨਲੀ ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ੁਰੂ ਹੋ ਰਹੀ ਹੈ ਜੀ, ਪੰਜਾਬ ਸਰਕਾਰ ਸ਼ੁਰੂ ਕਰ ਰਹੀ ਹੈ।
0: ਹਾਂ, ਅੱਜ ਤੋਂ ਕਹਿੰਦੇ ਆ ਕਿ ਸਾਰਿਆਂ ਦੇ ਖਾਤਿਆਂ ਚ ਪੈਸੇ ਆਉਣਗੇ। ਅਜੇ ਸਵੇਰ ਤੱਕ ਇਹੋ ਜਿਹੀ ਕੋਈ ਰਿਪੋਰਟ ਨਹੀਂ ਕਿ ਕਿਸੇ ਦੇ ਆਏ ਆ ਕਿ ਨਹੀਂ ਆਏ, ਇਹ ਤਾਂ ਹੁਣ ਦਿਨ ਚੜ੍ਹੇ ਤੇ ਪਤਾ ਲੱਗੂਗਾ। ਕੱਲ ਮੁੱਖ ਮੰਤਰੀ ਨੇ ਆਪਣੇ ਜ਼ਿਲ੍ਹੇ ਦੇ ਵਿੱਚ ਜਾ ਕੇ ਸੰਗਰੂਰ ਦੇ ਵਿੱਚ ਉੱਥੇ ਆਖਿਆ ਸੀ ਕਿ ਅੱਜ ਦਾ ਹੀ ਦਿਨ ਹੈ, ਕੱਲ ਸਵੇਰ ਤੋਂ ਤੁਹਾਡੇ ਖਾਤਿਆਂ ਚ ਟਨ ਟਨ ਕਰਦੇ ਪੈਸੇ ਆਉਣਗੇ। ਔਰ ਲੋਕ ਖੁਸ਼ ਹੋ ਗਏ ਸਨ, ਬੀਬੀਆਂ ਖਾਸ ਕਰਕੇ, ਕਿਉਂਕਿ ਬੀਬੀਆਂ ਦੀ ਸਮੱਸਿਆ ਇਹ ਹੁੰਦੀ ਆ ਕਿ ਆਪਣੇ ਜੇਬ ਖਰਚ ਵਾਸਤੇ ਵੀ ਪੈਸੇ ਚਾਹੀਦੇ ਹੋਣ ਤੇ ਤਰਲਾ ਜਿਹਾ ਕਰਕੇ ਮੰਗਦੀਆਂ ਨੇ। ਔਰ ਜਿਹੜੀਆਂ ਬਜ਼ੁਰਗ ਔਰਤਾਂ ਉਹਨਾਂ ਦੀ ਹੋਰ ਹੁੰਦੀ ਆ ਕਿ ਧੀ ਆਵੇ, ਪੋਤੀ ਆਵੇ, ਦੋਹਤੀ ਆਵੇ, ਉਹਦੇ ਹੱਥ ਦੇ ਕੁਝ ਰੱਖਣਾ ਹੁੰਦਾ, ਜੇ ਆਪਣੇ ਕੋਲ ਪੱਲੇ ਹੋਵੇ ਤੇ ਰੱਖਣਗੀਆਂ, ਨਹੀਂ ਤੇ ਕਿੱਥੋਂ ਰੱਖਣਗੀਆਂ। ਉਹ ਜਦੋਂ ਇਹਨਾਂ ਸਾਰੀਆਂ ਔਰਤਾਂ ਦੇ ਖਾਤਿਆਂ ਚ ਪੈਸੇ

0: ਮਹੀਨੇ ਦਾ 1000 ਨਾ ਆਪਾਂ ਗਣੀਏ, ਆਪਾਂ ਸਾਲ ਦਾ 12000 ਗਣੀਏ, ਉਹਨਾਂ ਨੂੰ ਵਾਹਵਾ ਜਾਪਦਾ ਔਰ ਹੈ ਵੀ ਵਾਹਵਾ। ਇਹਦੇ ਨਾਲ ਪੰਜਾਬ ਸਰਕਾਰ ਤੇ ਆਰਥਿਕ ਬੋਝ ਵੀ ਬਹੁਤ ਵੱਡਾ ਪੈਣਾ। ਅੱਜ ਹੀ ਖ਼ਬਰ ਆ ਗਈ ਆ ਕਿ ਇਹਦੇ ਵਾਸਤੇ ਉਹਨਾਂ ਨੇ 9300 ਕਰੋੜ ਰੁਪਇਆ 9300 ਕਰੋੜ ਰੁਪਇਆ ਜਿਹੜਾ ਇਧਰੋਂ ਉਧਰੋਂ ਫੜ ਕੇ ਤੇ ਰਿਲੀਜ਼ ਕਰ ਦਿੱਤਾ ਤਾਂ ਕਿ ਪਹਿਲੀ ਵਾਰੀ ਇਹ ਖਾਤੇ ਚਲਾ ਜਾਵੇ। ਪਰ ਜਦੋਂ ਹਰ ਮਹੀਨੇ ਇੰਨੇ ਪੈਸੇ ਪਾਉਣੇ ਪਏ ਤੇ ਸਰਕਾਰ ਇੰਨਾ ਕੁ ਬੋਝ ਕਿੱਦਾਂ ਚੱਲੂਗੀ ਮੈਨੂੰ ਪਤਾ ਨੀ। ਉਹਨਾਂ ਨੇ ਸਕੀਮ ਅਜੇ ਲਾਗੂ ਇਹ ਕਰ ਦੇਣੀ ਆ ਕਿਉਂਕਿ ਪੈਸੇ ਕੱਲ ਦੇ ਉਹ ਰਿਲੀਜ਼ ਕਰ ਚੁੱਕੇ ਆ ਤੇ ਜਿਹੜੇ ਅਫਸਰਾਂ ਨੇ ਅੱਗੋਂ ਡਿਸਟ੍ਰੀਬਿਊਟ ਕਰਨੇ ਆ ਖਾਤਿਆਂ ਚ ਪਾਉਣੇ ਆ ਉਹਨਾਂ ਦੇ ਅਕਾਊਂਟਸ ਵਿੱਚ ਪੈਸੇ ਜਾ ਚੁੱਕੇ ਆ। ਇਹ ਤੋਂ ਸਾਫ਼ ਲੱਗਦਾ ਸਕੀਮ ਤਾਂ ਲਾਗੂ ਹੋ ਜਾਏਗੀ, ਪਰ ਕਿੰਨੀਆਂ ਸਾਰੀਆਂ ਸਕੀਮਾਂ ਇਹੋ ਜਿਹੀਆਂ ਨੇ ਜਿਹੜੀਆਂ ਪੰਜਾਬ ਸਰਕਾਰ ਲਈ ਘਾਟੇ ਬੰਦੀਆਂ ਨੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼ੁਰੂ ਕਰ ਗਏ ਸੀ ਸਗਨ ਸਕੀਮ, ਕੈਪਟਨ ਅਮਰਿੰਦਰ ਸਿੰਘ ਨੇ ਆ ਕੇ ਵਧਾ ਦਿੱਤੀ ਤਾਂ ਕਿ ਮੈਨੂੰ ਭਾਰ ਮਿਲ ਜਾਏ। ਉਹਦੇ ਤੋਂ ਬਾਅਦ ਇਹ ਆਏ ਤੇ ਇਹਨਾਂ ਨੇ ਆ ਕੇ ਹੋਰ ਵਧਾ ਦਿੱਤੀ। ਫਿਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਕੀਮ ਚਲਾ ਦਿੱਤੀ ਬਜ਼ੁਰਗਾਂ ਨੂੰ ਤੀਰਥ ਯਾਤਰਾ, ਉਹ ਜਿੱਥੇ ਜਾਣਗੇ ਰਾਹ ਦਾ ਰੋਟੀ ਪਾਣੀ ਦਾ ਖਰਚਾ ਵੀ ਸਰਕਾਰ ਦੇਵੇਗੀ, ਨਾਲ ਇੱਕ ਡਾਕਟਰ ਵੀ ਜਾਵੇਗਾ ਉਹਦਾ ਖਰਚਾ ਵੀ ਸਰਕਾਰ ਦੇਵੇਗੀ, ਉਹਦੀ ਤਨਖਾਹ ਤੇ GADA ਵੀ ਸਭ ਸਰਕਾਰ ਦੇਵੇਗੀ, ਦਵਾਈਆਂ ਦਾ ਖਰਚਾ ਵੀ ਸਰਕਾਰ ਦੇਵੇਗੀ। ਇਹਨਾਂ ਨੇ ਵੀ ਉਹ ਚਾਲੂ ਰੱਖਿਆ ਔਰ ਰੇਲ ਗੱਡੀਆਂ ਤੋਂ ਇਲਾਵਾ ਇਹਨਾਂ ਨੇ ਬੱਸਾਂ ਵੀ ਚਲਾਤੀਆਂ ਤੀਰਥ ਯਾਤਰਾ ਵਾਸਤੇ। ਚਲੋ ਇਹ ਆਪਣਾ ਕੰਮ ਕਰੀ ਜਾਣ, ਉਹਦਾ ਵੀ ਬਹੁਤ ਸਰਕਾਰ ਤੇ ਪਿਆ। ਫਿਰ ਜਦੋਂ ਇਹਨਾਂ ਨੇ ਕਹਿਤਾ ਕਿ ਪੰਜਾਬ ਦੇ ਵਿੱਚ ਹਰ ਔਰਤ ਵੱਡੀ ਹੋਵੇ ਛੋਟੀ ਹੋਵੇ ਜਿਹਦੇ ਕੋਲ ਵੀ ਆਧਾਰ ਕਾਰਡ ਪੰਜਾਬ ਦਾ ਹੈਗਾ ਉਹਨਾਂ ਸਾਰਿਆਂ ਨੂੰ ਇੱਥੇ ਬੱਸਾਂ ਦੇ ਉੱਤੇ ਮੁਫ਼ਤ ਸਫ਼ਰ ਦੀ ਆਗਿਆ। ਹੁਣ ਹੁੰਦਾ ਇਹ ਹੈ ਕਿ ਪੰਜਾਬ ਸਰਕਾਰ ਦੀਆਂ ਬੱਸਾਂ ਰੋਡਵੇਜ ਵਾਲੀਆਂ ਇਹ ਜਿੱਧਰ ਮਰਜ਼ੀ ਤੁਰੀਆਂ ਜਾਣ, ਇਹ ਸਾਰੀਆਂ ਦੀਆਂ ਸਾਰੀਆਂ ਭਰੀਆਂ ਹੁੰਦੀਆਂ ਮੁਫ਼ਤ ਵਾਲੀਆਂ ਆਧਾਰ ਕਾਰਡ ਸਵਾਰੀਆਂ ਨਾਲ, ਤੇ ਜਿਹੜੀਆਂ ਦੂਸਰੀਆਂ ਸਵਾਰੀਆਂ ਉਹ ਫਿਰ ਚੜ੍ਹਦੀਆਂ ਨੀ ਕਿ ਬਹਿਣ ਨੂੰ ਤੇ ਥਾਂ ਨੀ ਹੋਣੀ, ਸਾਰੀਆਂ ਸੀਟਾਂ ਤੇ ਆਧਾਰ ਕਾਰਡ ਨੇ, ਉਹ ਫਿਰ ਪ੍ਰਾਈਵੇਟ ਬੱਸਾਂ ਤੇ ਚੜ੍ਹਦੇ ਆ। ਯਾਨੀ ਇਹਦਾ ਨਤੀਜਾ ਇਹ ਆ ਕਿ ਸਰਕਾਰ ਦੀਆਂ ਬੱਸਾਂ ਪੱਲਿਓ ਖਰਚਾ ਕਰਕੇ ਤੇਲ ਪਾਣੀ ਦਾ, ਮੁਰੰਮਤ ਦਾ, ਡਰਾਈਵਰ ਕੰਡਕਟਰ ਦੀ ਤਨਖਾਹ ਦਾ ਤੇ ਸਿਰਫ ਮੁਫ਼ਤ ਸੇਵਾ ਕਰਦੀਆਂ ਲੋਕਾਂ ਨੂੰ ਢੋਂਦੀਆਂ ਨੇ, ਇੱਕ ਧੇਲੇ ਦੀ ਕਮਾਈ ਨੀ। ਤੇ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਉਹ ਇਹਨਾਂ ਦੇ ਹਿੱਸੇ ਦੀ ਵੀ ਸਵਾਰੀ ਚੁੱਕ ਕੇ ਤੇ ਕਮਾਈ ਕਰਦੀਆਂ ਨੇ। ਤੇ ਕਈ ਲੋਕ ਇਹ ਵੀ ਕਹਿੰਦੇ ਆ ਕਿ ਜਿਹੜੀ ਸਿਆਸੀ ਪਾਰਟੀ ਨਾਲ ਤੁਸੀਂ ਲੜਨ ਦਾ ਦਾਅਵਾ ਕਰਦੇ ਜੇ, ਕਾਂਗਰਸ ਵਾਲੇ ਵੀ ਤੇ ਆਮ ਆਦਮੀ ਪਾਰਟੀ ਵਾਲੇ ਵੀ, ਸਭ ਤੋਂ ਵੱਧ ਬੱਸਾਂ ਤੇ ਉਹਨਾਂ ਦੇ ਪ੍ਰਧਾਨ ਦੀਆਂ, ਤੇ ਤੁਸੀਂ ਸਰਕਾਰ ਦੀਆਂ ਬੱਸਾਂ ਇਸ ਕੰਮ ਲਾ ਕੇ ਕੀ ਉਹਨਾਂ ਦੇ ਪ੍ਰਧਾਨ ਦਾ ਕਾਰੋਬਾਰ ਚਮਕਾਉਣ ਵਾਸਤੇ ਲੱਗੇ ਹੋ? ਇੱਦਾਂ ਦੀਆਂ ਬੜੀਆਂ ਗੱਲਾਂ ਚੱਲਦੀਆਂ, ਪਰ ਮੈਂ ਉਹਨਾਂ ਸਾਰੀਆਂ ਗੱਲਾਂ ਚ ਨਹੀਂ ਜਾਂਦਾ। ਮੈਂ ਸਾਲ ਦੀ ਘੜੀ ਸਿਰਫ ਇੰਨਾ ਕਿਹਾ ਕਿ ਅੱਜ ਦਾ ਦਿਨ ਟੈਸਟ ਡੇ ਆ, ਅੱਜ ਇਹ ਟੈਸਟ ਹੋਵੇਗਾ ਕਿ ਸਰਕਾਰ 1000 ਔਰਤਾਂ ਦੇ ਖਾਤੇ ਚ ਪਹੁੰਚ ਕਾਮਯਾਬ ਹੋਈ ਆ ਕਿ ਨਹੀਂ ਹੋਈ।
1: ਜੀ ਪੰਨੂ ਸਾਹਿਬ, ਆਮ ਤੌਰ ਤੇ ਰਿਟਾਇਰਮੈਂਟ ਵਾਲੇ ਦਿਨ ਬੰਦਾ ਬੜਾ ਰਿਲੈਕਸਡ ਫੀਲ ਕਰਦਾ ਕਿ ਹੁਣ ਮੈਂ ਦਿਮਾਗੀ ਤੌਰ ਤੇ ਕਾਫੀ ਵਿਹਲਾ ਹੋ ਜਾਣਾ, ਪਰ ਹਰਿਆਣੇ ਦੀ ਜਿਹੜੀ ਖਬਰ ਹੈ ਉਹ ਇਹ ਤੋਂ ਉਲਟੀ ਹੈ। ਇੱਕ IAS ਅਫਸਰ ਨੂੰ ਰਿਟਾਇਰਮੈਂਟ ਵਾਲੇ ਦਿਨ ਹੀ ਗ੍ਰਿਫਤਾਰ ਕਰ ਲਿਆ ਗਿਆ, ਕੀ ਮਾਮਲਾ ਹੈ ਜੀ?
0: ਮੈਂ ਕੱਲ ਪੰਜਾਬ ਵਿਧਾਨ ਸਭਾ ਚ ਗਿਆ ਸਾਂ, ਉੱਥੇ ਇੱਕ ਕਰਮਚਾਰੀ ਬੀਬੀ ਨੇ ਰਿਟਾਇਰ ਹੋਣਾ ਸੀ, ਉਹਦੀ ਪਾਰਟੀ ਸੀ ਰਿਟਾਇਰਮੈਂਟ ਦੀ। ਜਦੋਂ ਅਸੀਂ ਉਹਨੂੰ ਮਿਲੇ ਤੇ ਉਹਨੂੰ ਬੜਾ ਚਾਹ ਸੀ ਤੇ ਡਿਪਟੀ ਸੈਕਟਰੀ ਵਿਧਾਨ ਸਭਾ ਦੇ, ਤੇ ਉਹਨਾਂ ਨੇ ਮੈਡਮ ਨੇ ਸਾਨੂੰ ਮਿਲਾਇਆ ਤੇ ਮੈਂ ਵੀ ਵਧਾਈ ਦਿੱਤੀ। ਮੈਂ ਕਿਹਾ ਜੀ ਇਹੋ ਜਿਹੇ ਦੌਰ ਦੇ ਵਿੱਚ ਇੰਨੀ ਲੰਮੀ ਸਰਵਿਸ ਕਰਕੇ ਤੁਹਾਡਾ ਇੱਥੋਂ ਰਿਟਾਇਰ ਹੋਣਾ ਬੇਦਾਗ ਨੌਕਰੀ ਕਰਕੇ, ਉਹ ਵੀ ਆਪਣੇ ਆਪ ਚ ਵਧਾਈ ਵਾਲੀ ਗੱਲ ਹੁੰਦੀ ਹੈ। ਉਹਦੇ ਚਿਹਰੇ ਤੇ ਰੌਣਕਾਂ ਸੀ, ਉਹਦਾ ਪਤੀ ਨਾਲ ਸੀ ਉੱਥੇ, ਉਹਨਾਂ ਨੂੰ ਸਾਰੇ ਦਫ਼ਤਰ ਨੇ ਪਾਰਟੀ ਦਿੱਤੀ ਸੀ। ਜਿਹੜਾ ਵੀ ਕੋਈ ਰਿਟਾਇਰ ਹੋਵੇ ਉਹਨੂੰ ਜਾਣ ਲੱਗਿਆਂ ਪਾਰਟੀਆਂ ਦਿੱਤੀਆਂ ਜਾਂਦੀਆਂ, ਪਰ ਕਦੇ ਕਦੇ ਕੰਮ ਉਲਟਾ ਹੋ ਜਾਂਦਾ। ਉਲਟਾ ਤੇ ਉਦੋਂ ਵੀ ਅਸੀਂ ਜਦੋਂ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਅਫਸਰ ED ਦੇ ਜੈਂਟ ਡਾਇਰੈਕਟਰ ਨਰਿੰਦਰ ਸਿੰਘ, ਜਿਹਨੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ਼ ਕੇਸਾਂ ਦੀ ਪੁੱਛਗਿੱਛ ਕੀਤੀ ਸੀ, ਉਹ ਜਿਸ ਦਿਨ ਰਿਟਾਇਰ ਹੋਣ ਲੱਗਾ ਤੇ ਉਹਨੂੰ ਰਿਟਾਇਰਮੈਂਟ ਤੇ ਪਾਰਟੀ ਨਹੀਂ ਸੀ ਦਿੱਤੀ ਗਈ। ਸਾਰੀ ਉਮਰ ਦਾ ਇਮਾਨਦਾਰ ਮੰਨਿਆ ਹੋਇਆ ਬੰਦਾ ਉਹਨੂੰ ਜਾਣ ਲੱਗਿਆ, ਇਸ ਗੱਲ ਦੇ ਚਾਰ ਸ਼ੀਟ ਫੜਾ ਤੇ ਕਿ ਤੇਰੇ ਮੁੰਡੇ ਦਾ ਵਿਆਹ ਸੀ ਤੇ ਉਸ ਵਿਆਹ ਦੇ ਉੱਤੇ ਫਲਾਨਾ ਫਲਾਨਾ ਕਲਾਕਾਰ ਆ ਕੇ ਤੇ ਗਾ ਕੇ ਗਿਆ ਵਾ ਤੇ ਉਹਦੇ ਅਕਾਊਂਟ ਦਾ ਹਿਸਾਬ ਦੇ, ਕਿ ਉਹ ਕਈ ਸਾਲ ਪੁਰਾਣਾ ਕੇਸ ਕੱਢ ਕੇ ਤੇ ਉਹਨੂੰ ਚਾਰ ਸ਼ੀਟ ਜਾਣ ਲੱਗੇ ਦਿੱਤੀ ਸੀ, ਪਾਰਟੀ ਨਹੀਂ ਸੀ। ਸਾਰੇ ਦਫ਼ਤਰ ਨੂੰ ਆਖਿਆ ਸੀ ਕਿ ਇਹਨੂੰ ਪਾਰਟੀ ਨਹੀਂ ਦੇਣੀ ਕਿਉਂਕਿ ਇਹਨੇ ਮਜੀਠੀ ਨੂੰ ਹੱਥ ਪਾਇਆ, ਹੋਰ 2-3 ਕੇਸ ਵੀ ਜਿਹਨਾਂ ਤੋਂ ਸਰਕਾਰ ਨਾਰਾਜ਼ ਸੀ। ਏਦਾਂ ਵੀ ਹੋ ਜਾਂਦਾ ਕਈ ਵਾਰ, ਪਰ ਇੱਥੇ ਜਿਹੜੇ ਹਰਿਆਣੇ ਦੇ ਅਫਸਰ ਦੀ ਤੁਸੀਂ ਗੱਲ ਪੁੱਛਦੇ ਉਹਦੀ ਇਹ ਆ ਕਿ ਉਹਦੀ ਕੋਈ 36-37 ਸਾਲ ਦੀ ਸਰਵਿਸ ਸੀ, ਅਖੀਰਲੇ ਸਾਲ ਚ ਉਹਨੇ ਜਾ ਕੇ ਵੱਡਾ ਹੱਥ ਮਾਰਿਆ। IDFC ਬੈਂਕ ਜਿਹੜਾ ਉਹਦੇ ਚ ਹਰਿਆਣਾ ਸਰਕਾਰ ਦੇ ਪੈਸੇ ਸਨ, ਇਹਨਾਂ ਨੇ 10-12 ਅਫਸਰਾਂ ਨੇ ਰਲ ਕੇ ਤੇ ਘਾਲਾ ਮਾਲਾ ਕੀਤਾ। ਸਾਰਾ ਘਾਲਾ ਮਾਲਾ ਜਿਹੜਾ ਉਹ 661 ਕਰੋੜ ਦਾ ਬਣਦਾ, 661 ਕਰੋੜ ਦਾ। ਉਹਦੇ ਚ ਪਹਿਲਾਂ ਤਾਂ ਮੁੱਢਲੇ ਤੌਰ ਤੇ ਜਿਹੜੇ ਉੱਥੇ

0: ਤਾਂ ਜੇ ਕਰੋੜਾਂ ਚ ਬਣ ਜਾਂਦੇ ਆ ਉਹ ਵੀ ਲੈਣੇ ਆ। ਉਹਦੇ ਤੋਂ ਇਲਾਵਾ ਸਰਕਾਰ ਦੀ ਵੀ ਇਹ ਮਜਬੂਰੀ ਹੁੰਦੀ ਆ ਕਿ ਰਿਟਾਇਰਮੈਂਟ ਵਾਲੇ ਦਿਨ ਜੇ ਰਿਟਾਇਰ ਨਾ ਕਰਨਗੇ ਤੇ ਫਿਰ ਕਾਗਜ਼ਾਂ ਚ ਕਿਉਂਕਿ ਰਿਟਾਇਰ ਨਹੀਂ ਹੋਇਆ, ਇਸ ਕਰਕੇ ਉਹਨੂੰ ਤਨਖਾਹ ਜਿੱਥੇ ਵੀ ਉਹ ਬੈਠਾ ਦੇਣੀ ਪੈਣੀ, ਉਹਦੇ ਅਕਾਊਂਟ ਪਾਉਣੀ ਪੈਣੀ ਆ, ਭਾਵੇਂ ਉਹ ਫਰਾਰ ਹੀ ਹੋਇਆ ਹੋਵੇ ਕਿਉਂਕਿ ਉਹ ਅਜੇ ਤੱਕ ਨੌਕਰੀ ਦੇ ਉੱਤੇ ਆ। ਇਹ ਦੋਵੇਂ ਤਰ੍ਹਾਂ ਆਪੋ ਆਪਣੀ ਥਾਂ ਤੇ ਸਨ। ਉਹ ਕੱਲ ਫਿਰ ਜਦੋਂ ਉਹਨੇ ਰਿਟਾਇਰਮੈਂਟ ਦੇ ਕਾਗਜ਼ਾਂ ਤੇ ਦਸਤਖਤ ਕਰਨ ਗਿਆ, ਸ਼ਾਇਦ ਉਹ ਗਿਣ ਮਿਸ ਕੇ ਗਿਆ ਹੋਵੇ ਕਿ ਤੁਸੀਂ ਮੈਨੂੰ ਨਾ ਪੜਿਓ, ਸ਼ਾਇਦ ਉਹ ਇਸ ਭੁਲੇਖੇ ਚਲਾ ਗਿਆ ਹੋਵੇ ਕਿ ਮੈਂ ਚੁੱਪ ਕਰਕੇ ਦਸਤਖਤ ਕਰਕੇ ਭੱਜ ਜਾਣਾ ਤੇ ਕਿਸੇ ਨੂੰ ਪਤਾ ਨੀ ਲੱਗਣਾ। ਪਰ ਕੱਲ ਰਿਟਾਇਰਮੈਂਟ ਵਾਲੇ ਦਿਨ ਅੱਧੇ ਦਿਨ ਤੋਂ ਬਾਅਦ ਅਚਾਨਕ ਖ਼ਬਰ ਆਈ ਕਿ ਉਹਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਵੇਰ ਤੋਂ ਹੀ ਸਾਰੇ ਲੋਕ ਡੀਕਦੇ ਸੀ ਕਿ ਅੱਜ ਉਹਦਾ ਰਿਟਾਇਰਮੈਂਟ ਡੇ ਆ, ਵੇਖੀ ਉਹਦੀ ਗ੍ਰਿਫ਼ਤਾਰੀ ਹੁੰਦੀ ਆ ਜਾਂ ਕਨੀ ਖਿਸਕਾ ਕੇ ਦਸਤਖਤ ਕਰਕੇ ਨਿਕਲ ਜਾਂਦਾ। ਉਹ ਸਾਰਾ ਕੁਛ ਪਾਸੇ ਰਹਿ ਗਿਆ, ਅਲਟੀਮੇਟਲੀ ਉਹਦੀ ਗ੍ਰਿਫ਼ਤਾਰੀ ਹੋ ਗਈ ਆ ਤੇ ਹੁਣ ਕੱਲ ਦਾ ਉਹ ਜੇਲ੍ਹ ਚ ਆ। ਤੇ ਹੁਣ ਤੱਕ ਜਿੰਨੇ ਅਫਸਰ ਇਹ 600 ਕਰੋੜ ਦੇ 661 ਕਰੋੜ ਦੇ ਇਸ ਫਰਾਡ ਵਿੱਚ ਫੜੇ ਗਏ, ਉਹਨਾਂ ਚ ਸਭ ਤੋਂ ਵੱਡਾ ਅਫਸਰ ਉਹ ਹੀ ਹੈ
1: ਜੀ। ਪਰੰਤੂ ਸਾਹਿਬ, ਐਸ ਆਈ ਆਰ ਦੇ ਮਾਮਲੇ ਦੇ ਵਿੱਚ ਭਾਰਤ ਦੀਆਂ 23 ਸਿਆਸੀ ਪਾਰਟੀਆਂ ਨੇ ਇੱਕ ਚਿੱਠੀ ਸੁਪਰੀਮ ਕੋਰਟ ਨੂੰ ਲਿਖੀ ਹੈ ਕਿ ਬਹੁਤ ਕੁਛ ਗਲਤ ਹੋ ਰਿਹਾ, ਦਖਲ ਦਿਓ। ਕਿਉਂ ਲਿਖੀ ਹੈ, ਕਿੰਨਾ ਲਿਖੀ ਹੈ ਤੇ ਇਸ ਚਿੱਠੀ ਦਾ ਕੀ ਅਸਰ ਪਵੇਗਾ ਜੀ?
0: ਇਹ ਦੂਜੀਆਂ ਪਾਰਟੀਆਂ ਨੇ ਲਿਖੀ, ਕਾਂਗਰਸ ਪਾਰਟੀ ਵੀ ਆ, ਮੈਨੂੰ ਪਤਾ ਲੱਗਾ ਆਮ ਆਦਮੀ ਪਾਰਟੀ ਵੀ ਆ, ਪਰ ਮੈਂ ਲਿਸਟ ਵਿੱਚ ਨਾਂ ਨੀ ਪੜਿਆ। ਜਿਹੜੀ ਤ੍ਰਿਣਮੂਲ ਕਾਂਗਰਸ ਬਾਕੀ ਪਾਰਟੀਆਂ ਨਾਲ ਨਹੀਂ ਸੀ ਚੱਲਦੀ, ਉਹ ਸਮਝਦੇ ਸੀ ਅਸੀਂ ਤਗੜੇ ਆ, ਸਾਨੂੰ ਕਿਸੇ ਨਾਲ ਚੱਲਣ ਦੀ ਲੋੜ ਨਹੀਂ। ਉਸ ਪਾਰਟੀ ਵਾਲਿਆਂ ਨੇ ਵੀ ਆ ਕੇ ਦਸਤਖਤ ਕਰਤੇ ਆ। ਤਾਮਿਲਨਾਡੂ ਦੀ DMK ਪਾਰਟੀ ਜਿੰਨਾ ਚਿਰ ਤੱਕ ਸਰਕਾਰ ਚਲਾਉਂਦੀ ਸੀ ਉਹਨਾਂ ਪਰਵਾਹ ਨਹੀਂ ਕੀਤੀ, ਇਸ ਵਾਰੀ ਉਹਨਾਂ ਦੀ ਸਰਕਾਰ ਖੋਲੀ ਆ, ਇੱਕ ਨਵੇਂ ਉੱਠੇ ਐਕਟਰ ਨੇ, ਤੇ ਇਹ ਜਦ ਸਰਕਾਰ ਤੋਂ ਬਾਹਰ ਹੋ ਗਿਆ ਇਹਨਾਂ ਨੇ ਵੀ ਆ ਕੇ ਦਸਤਖਤ ਕਰਤੇ ਆ। ਇਹਨਾਂ ਕੁੱਲ ਮਿਲਾ ਕੇ 23 ਪਾਰਟੀਆਂ ਨੇ ਕੱਲ ਇੱਕ ਚਿੱਠੀ ਪਾਈ ਆ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਕਿ ਤਾਂ ਬਹੁਤ ਵੱਡਾ ਧੱਕਾ ਹੋ ਰਿਹਾ, ਐਸ ਆਈ ਆਰ ਜਿਹੜਾ ਹੋ ਰਿਹਾ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਆਫ ਵੋਟਰਸ, ਇਸ ਐਸ ਆਈ ਆਰ ਦੇ ਵਿੱਚ ਨਾ ਤਾਂ ਸਬੂਤਾਂ ਦਾ ਪਤਾ ਲੱਗਦਾ ਕਿਹੜੇ ਦਿਨੇ ਤੇ ਕਿਹੜੇ ਨਹੀਂ ਦਿਨੇ, ਨਾ ਅਜੇ ਤੱਕ ਇਹ ਪਤਾ ਲੱਗਦਾ ਕਿ ਆਈਡੀ ਦੇ ਤੌਰ ਤੇ ਕਿਹੜੀ ਚੀਜ਼ ਵਰਤਣੀ ਕਿਹੜੀ ਨਹੀਂ ਵਰਤਣੀ। ਕਦੇ ਕਹਿੰਦੇ ਆ ਕਿ ਪਾਸਪੋਰਟ ਸਿਟੀਜ਼ਨਸ਼ਿਪ ਦਾ ਸਬੂਤ, ਕਦੇ ਕਹਿੰਦੇ ਨਹੀਂ ਜੇ ਪਾਸਪੋਰਟ ਨਹੀਂ ਤਾਂ ਕੀ ਆ। ਹਾਲਾਂਕਿ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਕਿ ਜਿਹੜਾ ਪਾਸਪੋਰਟ ਆ ਉਸ ਲਿਸਟ ਵਿੱਚ ਸਬੂਤਾਂ ਵਾਲੀ ਚ ਚੌਥੇ ਨੰਬਰ ਤੇ ਲਿਖਿਆ ਤੇ ਉਹਨੂੰ ਆਈਡੀ ਦੇ ਸਬੂਤ ਦੇ ਤੌਰ ਤੇ ਕੋਈ ਵੀ ਸਿਟੀਜ਼ਨ ਪੇਸ਼ ਕਰ ਸਕਦਾ, ਪਰ ਥੱਲੇ ਵਾਲੇ ਅਫਸਰ ਕਹਿੰਦੇ ਜੀ ਸਾਨੂੰ ਤਾਂ ਪਤਾ ਨੀ ਲੱਗਦਾ ਕਿ ਸਿਟੀਜ਼ਨ ਦਾ ਸਬੂਤ ਹੈਗਾ ਕਿ ਨਹੀਂ ਹੈਗਾ। ਹੁਣ ਇਹ ਵੀ ਕੱਲ ਇਹਨਾਂ ਨੇ ਮੁੱਦਾ ਉਠਾਇਆ ਤੇ ਸਾਰੇ ਮੁੱਦੇ ਉਠਾ ਕੇ ਤੇ ਇਹਨਾਂ ਨੇ ਸੁਪਰੀਮ ਕੋਰਟ ਨੂੰ ਆਖਿਆ ਕਿ ਤੁਸੀਂ ਇਹਦੇ ਉੱਤੇ ਸੁਣਵਾਈ ਕਰੋ, ਦੇਸ਼ ਦੇ ਲੋਕ ਤੰਗ ਨੇ, ਅਸੀਂ ਇਲੈਕਸ਼ਨ ਕਮਿਸ਼ਨ ਕੋਲ ਬੜੀ ਵਾਰ ਜਾ ਆਏ ਆ, ਇਲੈਕਸ਼ਨ ਕਮਿਸ਼ਨ ਸਾਡੀ ਕਿਸੇ ਦੀ ਕੋਈ ਗੱਲ ਨਹੀਂ ਸੁਣਦਾ ਪਿਆ, ਇਸ ਕਰਕੇ ਹੁਣ ਅਖੀਰਲਾ ਰਾਹ ਇਹ ਆ ਕਿ ਤੁਸੀਂ ਸੁਣਵਾਈ ਕਰੋ। ਮੇਰੀ ਸਮਝ ਇਹ ਆ ਕਿ ਜਿੰਨਾ ਮਰਜ਼ੀ ਇਹ ਜ਼ੋਰ ਲਾ ਲੈਣ ਸੁਪਰੀਮ ਕੋਰਟ ਤੋਂ ਇਹਨਾਂ ਨੂੰ ਇਨਸਾਫ਼ ਨਹੀਂ ਮਿਲਣਾ। ਸੁਪਰੀਮ ਕੋਰਟ ਤੋਂ ਇਸੇ ਇਨਸਾਫ਼ ਦੀ ਝਾਕ ਵਿੱਚ ਪਹਿਲਾਂ ਬਿਹਾਰ ਦੇ ਲੋਕ ਗਏ ਸੀ ਉੱਥੇ, ਸੁਪਰੀਮ ਕੋਰਟ ਨੇ ਦਖਲ ਨਹੀਂ ਦਿੱਤਾ ਤੇ ਨਿਤੀਸ਼ ਕੁਮਾਰ ਤੇ ਭਾਜਪਾ ਵਾਲੇ ਰਲ ਕੇ ਬਿਹਾਰ ਨੂੰ ਕੁੱਟ ਗਏ ਸੀ। ਫਿਰ ਇਹ ਪੱਛਮੀ ਬੰਗਾਲ ਚ ਜੋ ਕੁਛ ਹੋਇਆ ਉੱਥੇ ਵੀ ਇਹੋ ਹੀ ਹਾਲਤ ਬਣ ਗਈ। ਉਦੋਂ ਬਾਅਦ ਤਾਮਿਲਨਾਡੂ ਚ ਨੇ ਕਰਨ ਦਾ ਯਤਨ ਕੀਤਾ, ਹੁਣ ਚਲਦਿਆਂ ਚਲਦਿਆਂ ਵਾਰੀ ਆ ਗਈ ਆ ਪੰਜਾਬ ਦੀ। ਮੈਂ ਅੱਜ ਵੇਖਦਾ ਪਿਆ ਸਾਂ ਇਕੱਲੇ ਜਲੰਧਰ ਜ਼ਿਲ੍ਹੇ ਦੀ ਜਿਹੜੀ ਰਿਪੋਰਟ ਆ ਉਹ ਇਹ ਕਿ ਮੁੱਢਲੇ ਤੌਰ ਤੇ 2,59,000 ਸ਼ਾਇਦ ਇੰਨੇ ਵੋਟਰ ਆ ਜਿਹੜੇ ਮਿਸਮੈਚ ਕੀਤੇ ਆ। ਮਿਸਮੈਚ ਦਾ ਮਤਲਬ ਹੁੰਦਾ ਕਿ ਜਿਨ੍ਹਾਂ ਦੇ ਬਾਰੇ ਜੋ ਵੇਰਵੇ ਦਿੱਤੇ ਗਏ ਆ ਉਹ ਰਿਕਾਰਡ ਤੇ ਲੱਭਦੇ ਨੀ, ਉਹਨਾਂ ਨੂੰ ਸਾਬਤ ਕਰਨ ਵਾਸਤੇ ਉਹਨਾਂ ਨੂੰ ਆਖਿਆ ਜਾਊ ਕਿ ਇੱਕ ਜ਼ਿਲ੍ਹੇ ਚ ਇੰਨੇ ਆ 2.5 ਲੱਖ ਤੋਂ ਵੱਧ ਨੇ ਤੇ ਪੰਜਾਬ ਦੇ 23 ਜ਼ਿਲ੍ਹੇ ਆ, ਕੋਈ ਵੱਡਾ ਜ਼ਿਲ੍ਹਾ ਕੋਈ ਛੋਟਾ ਜ਼ਿਲ੍ਹਾ, ਰਲਾ ਕੇ ਇਹਦਾ ਮਤਲਬ ਕਿ 24-25-26 ਲੱਖ ਤਾਂ ਇਹੋ ਜਿਹੇ ਲੋਕ ਨਿਕਲਣਗੇ ਜਿਹੜੇ ਮਿਸਮੈਚ ਕਰਦੇ ਆ। ਜੇ ਉਹਨਾਂ ਚੋਂ ਕਈਆਂ ਦੇ ਸਬੂਤ ਬਾਅਦ ਵਿੱਚ ਲੈ ਕੇ ਕਲੀਅਰ ਕਰ ਵੀ ਦਿੱਤੇ ਤੇ 8-10 ਲੱਖ ਲੋਕ ਤਾਂ ਪੰਜਾਬ ਦੇ ਵਿੱਚ ਵੋਟਰ ਲਿਸਟਾਂ ਚੋਂ ਕੱਟੇ ਜਾਣੇ ਆ। ਇਹ ਹੁਣ ਸੁਪਰੀਮ ਕੋਰਟ ਤੱਕ ਚਲੇ ਗਿਆ, ਸੁਪਰੀਮ ਕੋਰਟ ਇਨਸਾਫ਼ ਕੀ ਦੇ ਦੂ? ਉੱਥੇ ਬੇਰੁਜ਼ਗਾਰ ਗਏ ਸਨ ਕਿ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕਹਿਤਾ ਨੌਕਰੀਆਂ ਕਾਹਦੀਆਂ, ਜਿਹੜੇ ਬੇਰੁਜ਼ਗਾਰ ਨੇ ਇਹ ਤਾਂ ਕਾਕਰੋਚ ਨੇ, ਉਹਦਾ ਧਰਨਾ ਲੱਗਾ ਪਿਆ। ਪਰਸੋਂ ਇੱਕ ਪਾਰਟੀ ਗਈ ਕਿ ਰਾਮ ਮੰਦਿਰ ਚ ਐਡੀ ਵੱਡੀ ਚੋਰੀ ਹੋ ਗਿਆ, ਸੁਪਰੀਮ ਕੋਰਟ ਛੇਤੀ ਸੁਣਵਾਈ ਕਰੇ ਤੇ ਸੁਪਰੀਮ ਕੋਰਟ ਨੇ ਅੱਗੇ ਆਖਿਆ ਕਰ ਲਾਂਗੇ ਜਦੋਂ ਟਾਈਮ ਹੋਇਆ, ਐਡੀ ਛੇਤੀ ਦੀ ਲੋੜ ਨਹੀਂ ਗੀ, ਭਾਰ ਦੇ ਡੇ ਪੈਂਦਾ। ਜੇ ਸੁਪਰੀਮ ਕੋਰਟ ਏਦਾਂ ਦੀਆਂ ਟਿੱਪਣੀਆਂ ਕਰਦੀ ਆ ਤੇ ਐਸ ਆਈ ਆਰ ਦਾ ਮੁੱਦਾ ਉੱਥੇ ਲੈ ਕੇ ਚਲੇ ਗਿਆ, ਮੈਨੂੰ ਕੋਈ ਬਹੁਤੀ ਆਸ ਨਹੀਂ ਕਿ ਇਹਨਾਂ ਨੂੰ ਉੱਥੇ ਇਨਸਾਫ਼ ਮਿਲੇਗਾ
1: ਜੀ। ਪੰਨੂ ਸਾਹਿਬ, ਪਾਕਿਸਤਾਨ ਅਤੇ ਭਾਰਤ ਦੀ ਕੁੜੱਤਣ ਤੇ ਗੱਲ ਕਰਦੇ ਆ। ਪਾਕਿਸਤਾਨ ਨੇ ਭਾਰਤ ਨੂੰ ਕਿਹਾ ਹੈ ਕਿ ਜੇ ਭਾਰਤ ਨੇ ਪਾਣੀ ਰੋਕਿਆ ਤੇ ਅਸੀਂ ਹੱਥ ਵੱਢ ਦੇਣੇ ਆ। ਇੰਨੀ ਖਤਰਨਾਕ ਧਮਕੀ ਨੂੰ ਤੁਸੀਂ ਕਿੱਦਾਂ ਦੇਖਦੇ ਹੋ?
0: ਐਵੇਂ ਗੱਲਾਂ ਨੇ ਕਰਨ ਵਾਲੀਆਂ, ਉਹਨਾਂ ਦੇ ਦੋ ਮੰਤਰੀ ਇਕੱਠੇ ਬੈਠੇ ਸੀ ਪ੍ਰੈਸ ਕਾਨਫਰੰਸ ਦੇ ਵਿੱਚ, ਉਹਨਾਂ ਦੇ ਸੂਚਨਾ ਮੰਤਰੀ

0: ਜਿਵੇਂ ਕਹਿਤਾ ਜੇ ਭਾਰਤ ਸਰਕਾਰ ਨੇ ਸਾਡਾ ਪਾਣੀ ਰੋਕਿਆ ਤੇ ਅਸੀਂ ਇਹਨਾਂ ਦੇ ਹੱਥ ਵੱਢ ਦਿਆਂਗੇ। ਹੱਥ ਵੱਢਣ ਜੋਗੇ ਉਹ ਕਿੱਥੋਂ ਹੋ ਗਏ? ਦੂਸਰਾ ਇਹ ਕਿ ਪਾਣੀ ਉਹ ਕਹਿੰਦੇ ਜੇ ਰੋਕਿਆ, ਜੇ ਰੋਕਿਆ ਕਿ ਪਾਣੀ ਤੇ ਰੋਕਿਆ ਵਾ ਪਿਛਲੇ ਸਾਲ ਦਾ ਆਪਰੇਸ਼ਨ ਸੰਧੂਰ ਤੋਂ ਵੀ ਪਹਿਲਾਂ ਦਾ ਰੋਕਿਆ ਪਿਆ। ਇਹ ਕਹਿੰਦੇ ਅਸੀਂ ਤੁਹਾਨੂੰ ਪਾਣੀ ਦੇਣਾ, ਪਾਣੀ ਉਹਨਾਂ ਨੂੰ ਮਿਲਦਾ ਸੀ ਇੰਡਸ ਵਾਟਰ ਟ੍ਰੀਟੀ ਤੇ, ਜਿਹੜਾ ਸਿੰਧ ਨਦੀ ਦੇ ਪਾਣੀਆਂ ਦਾ ਸਮਝੌਤਾ ਹੋਇਆ ਸੀ ਉਹਦੇ ਮੁਤਾਬਕ ਮਿਲਦਾ ਸੀ। ਸਿੰਧ ਨਦੀ ਦੇ ਉਸ ਸਮਝੌਤੇ ਚ ਇਹ ਫੈਸਲਾ ਕਰਾਇਆ ਸੀ ਵਰਲਡ ਬੈਂਕ ਨੇ ਕਿ ਤਿੰਨ ਦਰਿਆਵਾਂ ਦਾ ਪਾਣੀ ਸਿੰਧ, ਜੇਹਲਮ ਤੇ ਚਨਾਬ ਦਾ ਪਾਕਿਸਤਾਨ ਨੂੰ ਦੇ ਦਿਓ ਤੇ ਤਿੰਨਾਂ ਦਾ ਤੁਸੀਂ ਵਰਤ ਲਓ, ਰਾਵੀ ਬਿਆਸ ਤੇ ਸਤਲੁਜ ਦਾ। ਹੁਣ ਤੱਕ ਚੱਲਦਾ ਹੁੰਦਾ ਸੀ ਜਦੋਂ ਪਾਕਿਸਤਾਨ ਹਟਿਆ ਨੀ ਸ਼ਰਾਰਤਾਂ ਕਰਨ ਤੋਂ, ਮੁੜ ਮੁੜ ਕੇ ਬੰਦੇ ਭੇਜ ਕੇ ਸਾਡੇ ਇੱਥੇ ਲੋਕ ਮਰਵਾਈ ਜਾਂਦਾ ਸੀ। ਭਾਰਤ ਦੀ ਹੋਣ ਵਾਲੀ ਸਰਕਾਰ ਨੇ ਫੈਸਲਾ ਕਰਤਾ ਕਿ ਅਸੀਂ ਇਹਨਾਂ ਨੂੰ ਪਾਣੀ ਪੂਣੀ ਕੋਈ ਨੀ ਦੇਣਾ, ਇਹਨਾਂ ਪਾਣੀ ਬੰਦ ਕਰਤਾ। ਹੁਣ ਉਹ ਤੜਫਦੇ ਕਦੇ ਕਦਾਈ ਕੁਝ ਨਾ ਕੁਝ ਏਦਾਂ ਦਾ ਕਹਿ ਦਿੰਦੇ ਆ, ਪਰ ਕਹਿੰਦੇ ਹੀ ਆ। ਹੁਣ ਤਾਂ ਉਹ ਕਹਿੰਦੇ ਪਾਣੀ ਨਾ ਦਿੱਤਾ ਤੇ ਹੱਥ ਵੱਢ ਦਿਆਂਗੇ। ਜਦੋਂ 1947 ਚ ਭਾਰਤ ਆਜ਼ਾਦ ਹੋਇਆ ਤੇ ਪਾਕਿਸਤਾਨ ਨਵਾਂ ਦੇਸ਼ ਅਜੇ ਜੰਮਿਆ ਸੀ, ਇਹਨਾਂ ਨੇ ਉਸੇ ਵੇਲੇ ਅੰਗਰੇਜ਼ਾਂ ਦੀ ਚੁੱਕਣਾ ਚ ਕਸ਼ਮੀਰ ਦੀ ਰਿਆਸਤ ਤੇ ਹਮਲਾ ਕਰਤਾ, ਅੱਧਾ ਕਸ਼ਮੀਰ ਕਬਜ਼ੇ ਚ ਕਰ ਲਿਆ। ਉਦੋਂ ਕਿਹੜਾ ਪਾਣੀ ਦਾ ਝਗੜਾ ਸੀ? ਉਦੋਂ ਕੀਤਾ ਸੀ, ਨੀਤ ਤੇ ਉਦੋਂ ਤੋਂ ਹੀ ਖਰਾਬ ਸੀਗੀ। ਫਿਰ ਉਦੋਂ ਬਾਅਦ ਇਹਨਾਂ ਨੇ 1965 ਚ ਇੱਥੋਂ ਜਿਹੜਾ ਹੈਗਾ ਪਠਾਨਕੋਟ ਤੋਂ ਅੱਗੇ ਮਾਧੋਪੁਰ, ਉਦੋਂ ਅੱਗੇ ਇਹਦਾ ਜਿਹੜਾ ਜੰਮੂ ਕਸ਼ਮੀਰ ਦਾ ਕਠੂਆ ਲੰਘ ਕੇ ਅਖਨੂਰ ਸੈਕਟਰ ਆ ਉੱਥੋਂ ਹਮਲਾ ਕਰਨ ਦੀ ਸੋਚੀ। ਉਹਦਾ ਨਾਂ ਇਹਨਾਂ ਨੇ ਆਪਰੇਸ਼ਨ ਜਿਬਰਾਲਟਰ ਰੱਖਿਆ ਸੀ ਵੀ ਹਮਲਾ ਕਰਾਂਗੇ ਇੱਕੋ ਵਾਰੀ ਧੁੱਸ ਦੇ ਕੇ ਤੇ ਜਿਹੜਾ ਰਾਵੀ ਦਾ ਪੁਲ ਆ ਮਾਧੋਪੁਰ ਵਾਲਾ ਉੱਥੇ ਕਬਜ਼ਾ ਕਰ ਲਓ ਤੇ ਭਾਰਤ ਦੇ ਕੋਲ ਹੋਰ ਕੋਈ ਰਸਤਾ ਹੀ ਨੀ ਜੰਮੂ ਕਸ਼ਮੀਰ ਜਾਣ ਦਾ, ਜੰਮੂ ਕਸ਼ਮੀਰ ਕੱਟਿਆ ਜਾਓ ਤੇ ਇਹਦੇ ਉੱਤੇ ਅਸੀਂ ਧੱਕੇ ਨਾਲ ਕਬਜ਼ਾ ਕਰ ਜਾਂਗੇ ਸਾਰੇ ਤੇ। ਇਹਨਾਂ ਦੀ ਇਹ ਸਕੀਮ ਸੀ ਉਹ ਜਦੋਂ ਭਾਰਤ ਸਰਕਾਰ ਨੂੰ ਪਤਾ ਲੱਗੀ ਉਹਨਾਂ ਨੇ ਫੌਜਾਂ ਭੇਜ ਗਿਆ ਉਹਨਾਂ ਦੇ ਅਖਨੂਰ ਵਾਲਾ ਹਮਲਾ ਕਰਨ ਤੋਂ ਪਹਿਲਾਂ, ਇਹਨਾਂ ਨੇ ਤੜਕੇ ਹੀ ਹਮਲਾ ਕਰ ਦਿੱਤਾ ਔਰ ਇੱਕ ਵਾਰੀ ਧੁੱਸ ਦੇ ਕੇ ਇੱਥੋਂ ਖੇਮਕਰਨ ਸੈਕਟਰ ਚੋਂ ਅੱਗੇ ਨਿਕਲ ਗਏ। ਜਦੋਂ ਇਹ ਲਾਹੌਰ ਤੋਂ 6 ਕਿਲੋਮੀਟਰ ਰਹਿ ਗਏ ਤੇ ਪਾਕਿਸਤਾਨ ਨੂੰ ਚਿੰਤਾ ਹੋਈ ਕਿ ਜੰਮੂ ਕਸ਼ਮੀਰ ਤੇ ਕੀ ਕਬਜ਼ਾ ਕਰਨਾ, ਸਾਡਾ ਤਾਂ ਲਾਹੌਰ ਗਿਆ। ਲਾਹੌਰ ਉਹਨਾਂ ਦੇ ਪਾਕਿਸਤਾਨੀ ਪੰਜਾਬ ਦੀ ਰਾਜਧਾਨੀ ਹੈ, ਉੱਥੋਂ ਲੋਕ ਕਾਫਲੇ ਬੰਨ ਬੰਨ ਕੇ ਲਾਹੌਰ ਚੋਂ ਉੱਠਣ ਲੱਗ ਪਏ ਕਿ ਹੁਣ ਤਾਂ ਭਾਰਤ ਦਾ ਕਬਜ਼ਾ ਹੋਣਾ, ਹੁਣ ਕੀ ਕਰਨਾ। ਉਸ ਕਬਜ਼ੇ ਤੋਂ ਇੰਨੇ ਡਰੇ ਸਨ, ਤੜਪ ਕੇ ਸਨ ਕਿ ਇਹਨਾਂ ਨੂੰ ਮੁੱਕੇ ਅਖਨੂਰ ਵਾਲੇ ਪਾਸੇ ਵੀ ਆਪਣੀ ਜਿਹੜੀ ਐਡਵਾਂਸ ਰੋਕਣੀ ਪਈ। ਫਿਰ ਦੋਵਾਂ ਤਰ੍ਹਾਂ ਦਾ ਰੂਸ ਨੇ ਸਮਝੌਤਾ ਕਰਾਇਆ, ਗੱਲ ਤੇ ਉਦੋਂ ਵੀ ਸੀ। ਉਦੋਂ ਬਾਅਦ 1971 ਦੀ ਜੰਗ ਅਸੀਂ ਲੜੀ, ਉਸ ਜੰਗ ਦੇ ਵਿੱਚ ਇਹਨਾਂ ਦੇ ਘਰ ਦੀ ਲੜਾਈ ਸੀ, ਭਾਰਤ ਨੇ ਕੋਈ ਪੌੜਾ ਨਹੀਂ ਸੀ ਪਾਇਆ ਬੰਗਲਾਦੇਸ਼। ਗੱਲ ਤਾਂ ਇਹ ਸੀ ਕਿ ਇਹਨਾਂ ਨੇ ਕਰਾਈਆਂ ਚੋਣਾਂ, ਉਹਨਾਂ ਚੋਣਾਂ ਚ ਬੰਗਲਾਦੇਸ਼ ਦੀ ਜਿਹੜੀ ਬੰਗਲਾਦੇਸ਼ ਅਵਾਮੀ ਪਾਰਟੀ ਸੀ ਉਹਦਾ ਲੀਡਰ ਸ਼ੇਖ ਮੁਜੀਬੁਰ ਰਹਿਮਾਨ ਹੁੰਦਾ ਸੀ, ਉਹ ਬੰਗਲਾਦੇਸ਼ ਦੀਆਂ ਸਾਰੀਆਂ ਸੀਟਾਂ ਜਿੱਤ ਗਈ। ਕੁਝ ਸੀਟਾਂ ਇਹਨਾਂ ਨੂੰ ਇੱਥੋਂ ਮਿਲ ਗਈਆਂ ਪਾਕਿਸਤਾਨ ਹੁਣ ਵਾਲਾ ਜਿਹੜਾ ਇਹਚੋਂ ਈਸਟ ਪਾਕਿਸਤਾਨ ਵੈਸਟ ਪਾਕਿਸਤਾਨ ਚੋਂ, ਉਹਦਾ ਫਿਰ ਬਹੁਤ ਗਿਣਤੀ ਉਹਦੀ ਬਣਦੀ ਸੀ ਪਾਰਲੀਮੈਂਟ ਚ। ਇਹਨਾਂ ਨੇ ਆਖਿਆ ਜੀ ਅਸੀਂ ਬੰਗਾਲੀ ਪ੍ਰਧਾਨ ਮੰਤਰੀ ਨਹੀਂ ਬਣਦਾ। ਰੌਲਾ ਇਸ ਗੱਲ ਤੇ ਪਿਆ ਕਿ ਜਦੋਂ ਬਹੁਤ ਗਿਣਤੀ ਉਹਦੇ ਕੋਲ, ਕਹਿੰਦੇ ਹੋਵੇ ਵੀ ਇੱਥੇ ਅਸੀਂ 5 ਸੂਬੇ ਆ ਉੱਥੇ ਇੱਕੋ ਸੂਬਾ, ਉਸ ਇੱਕੋ ਸੂਬੇ ਕੋਲ ਬੰਗਾਲੀਆਂ ਵਾਲੇ ਕੋਲ ਸੀਟਾਂ ਬਹੁਤ ਸੀ। ਜਦੋਂ ਉਹਨੂੰ ਬਹੁਤ ਗਿਣਤੀ ਦੇ ਬਾਵਜੂਦ ਚੁੱਕੇ ਨਾ ਜੇਲ੍ਹ ਸੁੱਟਤਾ, ਲੋਕ ਬਾਗੀ ਹੋ ਗਏ। ਉਸ ਬਗਾਵਤ ਦੇ ਵਿਰੋਧ ਵਿੱਚ ਇਹਨਾਂ ਨੇ ਹੌਂਡਾਵਰੀ ਬਹੁਤ ਕੀਤੀ, ਫੌਜ ਨੇ ਲੋਕਾਂ ਤੇ ਤਸ਼ੱਦਦ ਕੀਤਾ, ਉਹ ਉੱਥੋਂ ਨਿਕਲ ਕੇ ਲੱਖਾਂ ਦੀ ਗਿਣਤੀ ਚ ਭਾਰਤ ਵੱਲ ਨੂੰ ਤੁਰ ਪਏ ਤੇ ਭਾਰਤ ਸਰਕਾਰ ਨੇ ਉਹਨਾਂ ਦੀ ਮਦਦ ਕਰਤੀ, ਬੰਗਲਾਦੇਸ਼ ਬਣ ਗਿਆ। ਭਾਰਤ ਨੇ ਉਹਨਾਂ ਚ ਕੋਈ ਦਖਲ ਨਹੀਂ ਦਿੱਤਾ ਜਦ ਤੱਕ ਇਹਨਾਂ ਦੀ ਚੋਣਾਂ ਨਹੀਂ ਹੋਈਆਂ, ਚੋਣਾਂ ਚ ਉਹਦੀ ਬਹੁਤ ਸਮਤੀ ਨਹੀਂ ਹੋਈ, ਇਹਨਾਂ ਬਹੁਤ ਸਮਤੀ ਦੇ ਬਾਵਜੂਦ ਫੜ ਕੇ ਉਹਨੂੰ ਅੰਦਰ ਦੇ ਦਿੱਤਾ। ਹੁਣ ਜਦੋਂ ਇਹ ਪਾਣੀਆਂ ਵਾਲੇ ਸਵਾਲ ਦੇ ਉੱਤੇ ਰੇੜਕਾ ਪਿਆ, ਇਹ ਤੋਂ ਪਹਿਲਾਂ ਕਾਰਗਿਲ ਦੀ ਜੰਗ ਵੀ ਨਾ ਲੜੀ ਸੀ, ਭਾਰਤ ਦੀਆਂ ਪਹਾੜੀਆਂ ਦੇ ਉੱਤੇ ਫੌਜੀ ਇਹਨਾਂ ਨੇ ਚੜ੍ਹੇ ਸੀ, ਭਾਰਤੀਆਂ ਦੇ ਚੜ੍ਹੇ ਨਹੀਂ ਸੀ, ਉਦੋਂ ਵੀ ਇੱਥੇ ਤਾਂ ਭੁਲਾ ਦਿੰਦੇ ਆ। ਹੁਣ ਮੁੜ ਮੁੜ ਕੇ ਜਦੋਂ ਕਰਦੇ ਸੀ ਭਾਰਤ ਨੇ ਪਾਣੀ ਬੰਦ ਕਰਤਾ, ਅੱਜ ਕੱਲ ਧਮਕੀਆਂ ਦਿੰਦੇ, ਕਦੇ ਕਦੇ ਹੱਥ ਵੱਢ ਦਿੰਦੇ ਆ। ਅੱਗੇ ਇਹਨਾਂ ਦੇ ਪਾਕਿਸਤਾਨ ਦੇ ਇੱਕ ਮੰਤਰੀ ਨੇ ਆਖਿਆ ਸੀ ਅਸੀਂ ਤੇ ਭਾਰਤ ਦੇ ਵਾਸਤੇ ਪਾਈਆਂ ਦੇ ਐਟਮ ਬੰਬ ਬਣਾਏ ਆ। ਸਾਰੀ ਦੁਨੀਆਂ ਹੱਸਦੀ ਸੀ ਕਿ ਐਟਮ ਬੰਬ ਤਾਂ ਟੰਨਾਂ ਤੋਂ ਥੱਲੇ ਨਹੀਂ ਹੁੰਦਾ, ਕੁਇੰਟਲਾਂ ਤੱਕ ਵੀ ਨਹੀਂ ਆਉਂਦਾ, ਤੇ ਇਹ ਪਾਕਿਸਤਾਨ ਪਹਿਲਾ ਦੇਸ਼ ਆ ਜਿਹਨੇ ਪਾਈਆਂ ਦੇ ਬਣਾ ਲਏ ਆ, ਤੇ ਪਾਈਆਂ ਦੇ ਐਟਮ ਬੰਬ ਕਿੱਥੋਂ ਆ ਗਏ? ਹੁਣ ਕੱਲ ਨਵੀਂ ਬੇਵਕੂਖਾਂ ਵਾਲੀ ਗੱਲ ਕਰਤੀ ਆ। ਇੱਦਾਂ ਦੀਆਂ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ, ਗੁਆਂਢ ਮੱਤਾ ਸਬੰਧ ਸੁਧਾਰਨ ਦਾ ਯਤਨ ਕਰਨਾ ਚਾਹੀਦਾ।
1: ਜੀ ਪੰਨੂ ਸਾਹਿਬ, ਡੋਨਲਡ ਟਰੰਪ ਦੇ ਜਵਾਈ ਦੇ ਕਤਰ ਪਹੁੰਚਣ ਦੀਆਂ ਖਬਰਾਂ ਵੀ ਬੜੀਆਂ ਤੇਜ਼ ਨੇ, ਇੱਥੇ ਵੀ ਪਾਇਓ ਚਾਨਣਾ?
0: ਖਬਰਾਂ ਤੇਜ਼ ਆ ਕਿ ਡੋਨਲਡ ਟਰੰਪ ਦਾ ਜਵਾਈ ਬੜਾ ਤੇਜ਼ ਆ? ਅੱਗੇ ਤੇ ਵੈਸੇ ਡੋਨਲਡ ਟਰੰਪ ਨੂੰ ਲੋਕੀ ਬੜਾ ਤੇਜ਼ ਮੰਨਦੇ ਆ, ਤੇ ਹੁਣ ਤਾਂ ਏਦਾਂ ਲੱਗਦਾ ਕਿ ਜਵਾਈ ਜਿਹੜਾ ਡੋਨਲਡ ਟਰੰਪ ਤੋਂ ਵੀ ਜ਼ਿਆਦਾ ਤੇਜ਼ ਹੋਇਆ ਪਿਆ। ਇਹ ਜਵਾਈ ਪਿੱਛੋਂ ਇਜ਼ਰਾਈਲ ਵਾਲੀ ਬੈਕਗ੍ਰਾਉਂਡ ਆ ਦੇ ਪਰਿਵਾਰ ਦੀ, ਤੇ ਡੋਨਲਡ ਟਰੰਪ ਦੇ ਪਰਿਵਾਰ ਵਿੱਚ ਬਾਕੀ ਸਾਰਿਆਂ ਤੋਂ ਤੇ ਇਹ ਚੱਲਦਾ, ਇਹਦੀ ਮਰਜ਼ੀ ਚੱਲਦੀ ਆ। ਹਰ ਗੱਲ ਚ ਇਹੋ ਹੁੰਦਾ, ਪਹਿਲਾਂ ਜਦੋਂ ਯੂਕਰੇਨ ਦੇ ਵਿੱਚ ਇਹਨਾਂ ਦੇ ਹਾਲਾਤ ਇਸ ਤਰ੍ਹਾਂ ਦੇ ਸਨ ਕਿ ਬਹੁਤ ਨੇੜ ਹੁੰਦਾ ਸੀ

0: ਜੋ ਇਹੋ ਹੀ ਜਵਾਈ ਉੱਥੇ ਕਾਰੋਬਾਰ ਕਰਨ ਜਾਂਦਾ ਸੀ ਤੇ ਉਧਰ ਜਿਹੜਾ ਦੂਸਰਾ ਸੀਗਾ ਜੋ ਬਾਈਡਨ ਉਹਦੇ ਪਰਿਵਾਰ ਦਾ ਵੀ ਪੈਸਾ ਉਧਰੇ ਲੱਗਾ ਸੀ ਉੱਥੇ ਵੀ ਲੜਾਈ ਦੋਵਾਂ ਦੀ ਹੋਈ ਸੀ ਫਿਰ ਇੱਥੇ ਆ ਕੇ ਕਾਰੋਬਾਰਾਂ ਚ ਵੀ ਦੋਵਾਂ ਤਰ੍ਹਾਂ ਦੀ ਲੜਾਈ ਹੋਈ ਤੇ ਉਸ ਲੜਾਈ ਚ ਵੀ ਇੱਕ ਪਾਸੋਂ ਇਹ ਸੀਗਾ ਜਿਹੜਾ ਇਹਦਾ ਡੋਨਲਡ ਟਰੰਪ ਦਾ ਜਵਾਈ ਆ ਹੁਣ ਜੇ ਯੂਕਰੇਨ ਦੀ ਜੰਗ ਹੋਵੇ ਉੱਥੇ ਸਮਝੌਤਾ ਕਰਾਉਣ ਤੋਂ ਗਿਆ ਨੀ ਇਸਰਾਇਲ ਦੀ ਤੇ ਗਾਜ਼ਾ ਪੱਟੀ ਦੀ ਜੰਗ ਦੇ ਵਿੱਚ ਸਮਝੌਤਾ ਕਰਾਉਣ ਵਾਸਤੇ ਡੋਨਲਡ ਟਰੰਪ ਦਾ ਜਵਾਈ ਜਾਂਦਾ ਸੀ ਆ ਮਿਡਲ ਈਸਟ ਦੀ ਜੰਗ ਵਿੱਚ ਫਿਰ ਉਹ ਬੜਾ ਸਰਗਰਮ ਹੋ ਗਿਆ ਉਹਦੇ ਸਰਗਰਮ ਹੋਣ ਤੋਂ ਬਾਅਦ ਇਹ ਗੱਲ ਹੈ ਕਿ ਸਮਝੌਤਾ ਹੋਵੇ ਨਾ ਹੋਵੇ ਉਹਦੀ ਹਸਤੀ ਵੇਖੋ ਕਿੰਨੀ ਵੱਡੀ ਆ ਕਿ ਸਿਰਫ ਰਾਸ਼ਟਰਪਤੀ ਦਾ ਜਵਾਈ ਹੋਣ ਕਰਕੇ ਉਪ ਰਾਸ਼ਟਰਪਤੀ ਦੇ ਨਾਲ ਹੋ ਗਿਆ ਉਹ ਦੋਵੇਂ ਜਣੇ ਖਾੜੀ ਦੇ ਦੇਸ਼ ਕਤਰ ਦੀ ਰਾਜਧਾਨੀ ਦੋਹਾ ਚ ਕੱਲ ਦੇ ਬੈਠੇ ਆ ਉੱਥੇ ਹੀ ਇਰਾਨ ਵਾਲੇ ਆ ਗਏ ਆ ਜਾਂ ਆ ਜਾਣਾ ਹੁਣ ਸਮਝੌਤੇ ਦੀ ਗੱਲ ਚੱਲਦੀ ਸਮਝੌਤਾ ਹੁੰਦਾ ਕਿ ਨਹੀਂ ਹੁੰਦਾ ਪਰ ਡੋਨਲਡ ਟਰੰਪ ਦਾ ਜਵਾਈ ਪੂਰੇ ਦੇਸ਼ ਦੀ ਸਰਕਾਰ ਨਾਲੋਂ ਵੱਡਾ ਹੋ ਗਿਆ
1: ਜੀ ਪੰਨੂ ਸਾਹਿਬ ਜਾਣ ਤੋਂ ਪਹਿਲਾਂ ਯੂਰਪ ਦੀ ਗੱਲ ਕਰ ਲਈਏ ਯੂਰਪ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਬਹੁਤ ਜ਼ਿਆਦੀਆਂ ਮੌਤਾਂ ਦੀ ਵੀ ਖਬਰ ਹੈ ਜੀ
0: ਵਾਕਈ ਅਸਲ ਯੂਰਪ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪਈ ਆ ਮੈਂ 1995 ਚ ਪਹਿਲੀ ਵਾਰੀ ਗਿਆ ਸਾਂ ਇੰਗਲੈਂਡ ਤੇ ਉੱਥੇ ਮੈਨੂੰ ਲੋਕਾਂ ਨੇ ਦੱਸਿਆ ਸੀ ਕਿ ਇਹੋ ਹੀ ਇੰਗਲੈਂਡ ਸਾਲ ਦੇ ਵਿੱਚ ਪੰਜ ਪੰਜ ਛੇ ਛੇ ਮਹੀਨੇ ਬਰਫ਼ ਪੈ ਰਹਿੰਦੀ ਸੀ ਬਾਕੀ ਸਾਰਾ ਸਾਲ ਠੰਡਾ ਰਹਿੰਦਾ ਸੀ ਪਰ ਹੁਣ ਦੋ ਤਿੰਨ ਸਾਲਾਂ ਤੋਂ ਇੱਥੇ ਗਰਮੀ ਪੈਣ ਲੱਗ ਪਈ ਆ ਤੇ ਲੋਕਾਂ ਨੂੰ ਪੱਖੇ ਖਰੀਦਣੇ ਪਏ ਆ ਛੱਤ ਵਾਲੇ ਪੱਖੇ ਵੀ ਤੇ ਟੇਬਲ ਫੈਨ ਵੀ ਅਸੀਂ ਉਦੋਂ ਹੈਰਾਨ ਸਾਂ ਕਿ ਇੰਨੀ ਕਿਉਂ ਪੈਣ ਲੱਗ ਪਈ ਆ ਉਦੋਂ ਬਾਅਦ ਗਰਮੀ ਲਗਾਤਾਰ ਵੱਧਦੀ ਗਈ ਉਦੋਂ ਬਹੁਤਾ ਗਲੋਬਲ ਵਾਰਮਿੰਗ ਦੀ ਚਰਚਾ ਨਹੀਂ ਸੀ ਹੁੰਦੀ ਅੱਜ ਕੱਲ ਤਾਂ ਗਲੋਬਲ ਵਾਰਮਿੰਗ ਦੀ ਚਰਚਾ ਵੀ ਬਹੁਤ ਹੁੰਦੀ ਹੈ ਇਸ ਵਾਰੀ ਹਾਲਤ ਇਹ ਬਣੀ ਆ ਕਿ ਫਰਾਂਸ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਚ ਲੋਕ ਗਰਮੀ ਨਾਲ ਮਰ ਗਏ ਆ ਉਹ ਫਰਾਂਸ ਜਿਹਦੇ ਚ ਇਹਨਾਂ ਦਿਨਾਂ ਚ ਵੀ ਬਰਫ਼ਾਂ ਪੈ ਜਾਂਦੀਆਂ ਸੀ ਉੱਥੇ ਇੰਨੀ ਜ਼ਿਆਦਾ ਗਰਮੀ ਆ ਨਾਲ ਦੇ ਦੇਸ਼ਾਂ ਵਿੱਚ ਵੀ ਆ ਇੰਗਲੈਂਡ ਚ ਇੰਨੀ ਗਰਮੀ ਹੈ ਕਿ ਲੋਕਾਂ ਨੇ ਔਖੇ ਸੌਖੇ ਆਪਣੇ ਘਰਾਂ ਚ ਲਿਆ ਕੇ ਏਸੀ ਲਾਉਣੇ ਸ਼ੁਰੂ ਕਰਤੇ ਆ ਹੁਣ ਏਸੀ ਲੱਗਣ ਨਾਲ ਦੋ ਮੁਸ਼ਕਲਾਂ ਸਰਕਾਰ ਵਾਸਤੇ ਖੜੀਆਂ ਹੁੰਦੀਆਂ ਇੱਕ ਮੁਸ਼ਕਲ ਤਾਂ ਇਹ ਹੈ ਕਿ ਜਦੋਂ ਏਸੀ ਲੱਗਦੇ ਆ ਤੇ ਬਿਜਲੀ ਦਾ ਲੋਡ ਵੱਧਦਾ ਦੋਵਾਂ ਪਾਸਿਆਂ ਤੋਂ ਉਹ ਬਹੁਤ ਜ਼ਿਆਦਾ ਤੇ ਇੰਨਾ ਜ਼ਿਆਦਾ ਜੋ ਲੋਡ ਵਧੇਗਾ ਤੇ ਉਸ ਲੋਡ ਨੂੰ ਝੱਲਣਾ ਟਰਾਂਸਫਾਰਮਰਾਂ ਵਾਸਤੇ ਸਰਕਾਰ ਦੀਆਂ ਬਿਜਲੀ ਲਾਈਨਾਂ ਵਾਸਤੇ ਕਾਫੀ ਔਖਾ ਹੁੰਦਾ ਦੂਸਰੀ ਮੁਸ਼ਕਲ ਹੋਰ ਆ ਜਿੱਥੇ ਕਿਤੇ ਏਅਰ ਕੰਡੀਸ਼ਨ ਚੱਲਦਾ ਏਸੀ ਚੱਲਣ ਦਾ ਮਤਲਬ ਆ ਕਿ ਉਹਨੇ ਅੰਦਰ ਠੰਡੀ ਹਵਾ ਸੁੱਟਣੀ ਆ ਤੇ ਬਾਹਰਲੇ ਪਾਸੇ ਉਹਨੇ ਜਿਹੜੀ ਅੰਦਰੋਂ ਗਰਮ ਹਵਾ ਖਿੱਚਣੀ ਆ ਉਹ ਬਾਹਰ ਉਹਨੇ ਸੁੱਟਣੀ ਆ ਜਿਹੜੇ ਇਲਾਕਿਆਂ ਚ ਏਸੀ ਵੱਧ ਚੱਲਦੇ ਆ ਉਹਨਾਂ ਇਲਾਕਿਆਂ ਚ ਬਾਹਰ ਬਾਜ਼ਾਰਾਂ ਦਾ ਸੜਕਾਂ ਦਾ ਟੈਂਪਰੇਚਰ ਵੀ ਕਾਫੀ ਉੱਚਾ ਚਲਾ ਜਾਂਦਾ ਤੇ ਜਾਂਦਾ ਇਸੇ ਕਰਕੇ ਹੀ ਆ ਹੁਣ ਸਰਕਾਰ ਨੇ ਉੱਥੇ ਸਾਰੇ ਲੋਕਾਂ ਨੂੰ ਕਹਿਤਾ ਕਿ ਤੁਸੀਂ ਏਸੀ ਲਾਉਣੇ ਬੰਦ ਕਰੋ ਜਿਹਨਾਂ ਦੇ ਘਰ ਚ ਵੀ ਲੱਗੇ ਆ ਉਹਨਾਂ ਨੂੰ ਚਲਾਓ ਨਾ ਤਾਂ ਕਿ ਦੇਸ਼ ਦੇ ਵਿੱਚ ਟੈਂਪਰੇਚਰ ਜਿਹੜਾ ਉਹਨੂੰ ਕੰਟਰੋਲ ਕੀਤਾ ਜਾ ਸਕੇ ਨਹੀਂ ਤਾਂ ਹੋਰ ਮੌਤਾਂ ਹੋਣ ਦਾ ਖਤਰਾ ਯੂਰਪ ਨੇ ਅੱਜ ਤੱਕ ਕਦੇ ਇਸ ਤਰ੍ਹਾਂ ਦੀ ਗਰਮੀ ਨਹੀਂ ਵੇਖੀ ਜਿਸ ਤਰ੍ਹਾਂ ਦੀ ਫਰਾਂਸ ਇਟਲੀ ਇੰਗਲੈਂਡ ਇਹਨਾਂ ਸਾਰਿਆਂ ਦੇਸ਼ਾਂ ਚ ਪੈ ਰਹੀ ਹੈ ਗਰਮੀ ਸਾਡੇ ਭਾਰਤ ਵਿੱਚ ਉਹਨਾਂ ਨੂੰ ਅਜੇ ਵੀ ਜਾਂਦੀ ਹੈ ਸਾਡੇ ਤਾਂ ਬਠਿੰਡੇ ਵਿੱਚ ਇੱਕ ਦਿਨ 47 ਤੋਂ ਵੀ ਟੱਪ ਕੇ ਮੁੜਿਆ ਟੈਂਪਰੇਚਰ ਉੱਥੇ ਤੇ ਅਜੇ ਇਹੋ ਜਿਹੀ ਗੱਲ ਨਹੀਂ ਪਰ ਉਹਨਾਂ ਦਾ ਕਿਉਂਕਿ ਜਿਹੜਾ ਸੂਰਜ ਨਾਲ ਆਹਮੋ ਸਾਹਮਣਾ ਉਹ ਇੱਕ ਵੱਖਰੀ ਕਿਸਮ ਦਾ ਹੁੰਦਾ ਤੁਹਾਡੇ ਕੈਨੇਡਾ ਵਿੱਚ ਵੀ ਜਦੋਂ ਗਰਮੀ ਭੱਖਦੀ ਆ ਟੈਂਪਰੇਚਰ ਭਾਰਤ ਨਾਲੋਂ ਵੱਧ ਨਹੀਂ ਹੁੰਦਾ ਪਰ ਗਰਮੀ ਉੱਥੋਂ ਦੀ ਕਿਉਂ ਦੀ ਤੁਹਾਨੂੰ ਵੱਧ ਹੈ ਕਿਉਂਕਿ ਉਹਦਾ ਤੇ ਸਾਡਾ ਉਧਰ ਸੂਰਜ ਵਾਲੀਆਂ ਦਿਸ਼ਾਵਾਂ ਦਾ ਫਰਕ ਹੈ ਅਸੀਂ ਜਦੋਂ 47 ਤੇ ਹੁੰਦੇ ਹਾਂ ਤੁਹਾਡਾ 34 ਵੀ ਹੋਵੇ ਤੇ ਉੱਥੇ ਜ਼ਿਆਦਾ 14 ਇਹੋ ਹਾਲਤ ਯੂਰਪ ਦੀ ਆ ਉੱਥੇ ਟੈਂਪਰੇਚਰ ਭਾਰਤ ਤੋਂ ਨਹੀਂ ਅਜੇ ਵਧਿਆ ਪਰ ਉਹਦੇ ਬਾਵਜੂਦ ਜਿਸ ਤਰ੍ਹਾਂ ਦੀ ਗਰਮੀ ਉੱਥੇ ਪੈ ਰਹੀ ਆ ਉਹ ਲੋਕਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਮੌਤਾਂ ਕਾਫੀ ਹੋ ਰਹੀਆਂ
1: ਜੀ ਪਰ ਸਭ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਹਰੇਕ ਮੁੱਦੇ ਤੇ ਬਹੁਤ ਵਿਸਥਾਰ ਦੇ ਵਿੱਚ ਸਰੋਤਿਆਂ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਸ਼ੁਕਰੀਆ ਜੀ
0: ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ
1: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ ਪੰਜਾਬ ਇੰਸ਼ੋਰੈਂਸ ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ ਪੋਰਟਰੇਟਸ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ ਜਿੱਥੇ ਤੁਸੀਂ ਨਾਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ ਤਵੇ ਵਾਲੀ

ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਉਂਟਰਸ ਵੀ ਨੇ ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40 ਪਲੱਸ ਡਿਲੀਸ਼ੀਅਸ ਆਈਟਮਸ ਨਾਟ 14 ਇਟਸ 40 40 40 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਈਨਿੰਗ ਵੀ ਅਵੇਲੇਬਲ ਹੈ 24/7 24 ਘੰਟੇ ਖੁੱਲੇ ਹੁੰਦੇ ਨੇ ਇਹ ਸਭ ਤੋਂ ਖਾਸ ਗੱਲ ਹੈ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ ਇਹਨਾਂ ਦਾ ਫੋਨ ਨੰਬਰ 4039367777 ਹੈ ਜੀ ਮਦਰ ਇੰਡੀਆ ਰੈਸਟੋਰੈਂਟ ਮਾਂ ਦੇ ਹੱਥਾਂ ਵਰਗਾ ਸਵਾਦ

0: ਦੱਸਿਓ ਕਿ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ। ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ। ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
2: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587-832-1208।
2: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
1: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
1: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
1: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
2: ਜੀ ਹਾਂ, ਕੱਲੇ ਘਰ ਨਹੀਂ, ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
1: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
4: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
1: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
4: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ।

0: 94.7 FM रेडियो सुरसंगम हर हफ्ते 20 घंटे सुनो मंडे टू फ्राइडे शाम 4 टू 5 कुलदीप सिंह विचार चर्चा शाम 8 टू 9 जितेंद्र पन्नू रेडियो सुरसंगम.ca फोन 403-585-0910 रेडियो सुरसंगम
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural

0: समय तुहाडे संग तुहाडा अपना यह रेडियो सुरसंगम।
1: ओहो आज फेर नहीं लोड मिलिया
2: की होया
1: बस पूछना इंश्योरेंस कंफर्मेशन नहीं आई टाइम ते ते हुन फेर एक दिन वेट करनी पैनी है ते बच्चियां नू फेर नहीं मिल होना दो दिन
2: ओहो रह गए ना फेर पिछे मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ही उना नू फोन करो ते जल्दी जल्दी गल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 5878321208 या रमन वड़ैच 7807530001 सोनिक इंश्योरेंस
3: मर्सिडीज कार खरीदना चाहते हो ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਜ਼ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਜ਼ ਕੰਟਰੀ ਹਿਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
4: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868
2: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 5876176

0: ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
1: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
3: ਦੂਜੀ ਲੋਕੇਸ਼ਨ 117-7771 ਐਵੇਨਿਊ
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222
4: ਪਿਛਲੇ ਦਿਨਾਂ ਦੌਰਾਨ ਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਇੱਕ ਅਜਿਹਾ ਬਿਆਨ ਦਿੱਤਾ ਜਿਸ ਨੇ ਪੂਰੇ ਮੁਲਕ ਦੇ ਵਿੱਚ ਤਰਥੱਲੀ ਮਚਾਈ ਹੋਈ ਹੈ ਵਿਦੇਸ਼ ਮੰਤਰਾਲਾ ਕਹਿੰਦਾ ਕਿ ਪਾਸਪੋਰਟ ਜਿਹੜਾ ਉਹ ਸਿਟੀਜ਼ਨ ਹੋਣ ਦੀ ਨਿਸ਼ਾਨੀ ਨਹੀਂ ਸਬੂਤ ਨਹੀਂ ਕੋਈ ਅਜਿਹਾ ਦਸਤਾਵੇਜ਼ ਨਹੀਂ ਇਹ ਸਿਰਫ ਜਹਾਜ਼ ਤੇ ਚੜ ਕੇ ਕੈਨੇਡਾ ਅਮਰੀਕਾ ਜਾਂ ਹੋਰ ਵਿਦੇਸ਼ ਮੁਲਕ ਜਾਣ ਵਾਲਾ ਇੱਕ ਸਿਰਫ ਦਸਤਾਵੇਜ਼ ਹੈ ਇੱਕ ਸਿਰਫ ਡਾਕੂਮੈਂਟ ਹੈ ਕਿ ਵੋਟ ਜਾਂ ਸਿਟੀਜ਼ਨਸ਼ਿਪ ਜਾਂ ਹੋਰ ਸਾਡਾ ਕੁਛ ਹੁਣ ਖਤਰੇ ਚ ਹੈ ਪਹਿਲਾਂ ਵੋਟ ਖਤਰੇ ਚ ਮੰਨੀ ਜਾਂਦੀ ਸੀ ਹੁਣ ਸਿਟੀਜ਼ਨਸ਼ਿਪ ਵੀ ਖਤਰੇ ਚ ਮੰਨੀ ਜਾਣ ਲੱਗੀ ਹੈ ਕਿ ਨਾਗਰਿਕਤਾ ਦਾ ਆਧਾਰ ਕਾਰਡ ਹੈ ਵੋਟ ਕਾਰਡ ਹੈ ਜਾਂ ਪਾਸਪੋਰਟ ਹੈ ਕੀ ਮੰਨਿਆ ਜਾਵੇ ਇਸ ਸਬੰਧੀ ਅਸੀਂ ਵਿਚਾਰ ਚਰਚਾ ਲੈ ਕੇ ਤੱਥ ਲੈ ਕੇ ਸਮੀਖਿਆ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਸਾਡੇ ਨਾਲ ਸਾਥ ਦੇਣਗੇ ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ ਜੀ ਅਤੇ ਸੀਨੀਅਰ ਪੱਤਰਕਾਰ ਰਾਜੂ ਬਿਲਿਵ ਜੀ ਰਾਜੂ ਜੀ ਭੱਟੀ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਭੱਟੀ ਸਾਹਿਬ ਵੈਸੇ ਤਾਂ 2019 ਤੋਂ ਹੀ ਬੜਾ ਮੁਲਕ ਦੇ ਵਿੱਚ ਰੌਲਾ ਪੈਂਦਾ ਜਦੋਂ CAA ਆਇਆ ਸੀ ਸਿਟੀਜ਼ਨ ਅਮੈਂਡਮੈਂਟ ਐਕਟ ਆਇਆ ਸੀਗਾ ਤਾਂ ਮੁਲਕ ਦੇ ਵਿੱਚ ਕਾਫੀ ਉਦੋਂ ਤੋਂ ਰੌਲਾ ਪਿਆ ਸੀ ਵੀ ਵੱਡੇ ਪੱਧਰ ਤੇ ਲੋਕਾਂ ਦੀ ਸਿਟੀਜ਼ਨਸ਼ਿਪ ਜਿਹੜੀ ਹੈ ਉਹ ਖਤਰੇ ਦੇ ਵਿੱਚ ਆ ਜਾਂਦੀ ਹੈ ਫਿਰ ਜਦੋਂ SIR ਦਾ ਬਖੇੜਾ ਖੜਾ ਹੋਇਆ ਉਹਦੇ ਨਾਲ ਨਵੀਆਂ ਗੁੰਝਲਾਂ ਨਵੇਂ ਮਸਲੇ ਨਵੇਂ ਪੰਗੇ ਹੋਰ ਹੀ ਕੁਝ ਜਿਹੜਾ ਉਹ ਸਾਹਮਣੇ ਆ ਗਿਆ ਤਾਜ਼ਾ ਦੋ ਜਿਹੜੇ ਸੂਬਿਆਂ ਦੀਆਂ ਚੋਣਾਂ ਸੀ ਉਹਦੇ ਵਿੱਚ ਜਿਹੜੇ ਤੱਥ ਜਿਹੜੇ ਖੁਲਾਸੇ ਹੋਏ ਉਹ ਚਿੰਤਾਜਨਕ ਵੀ ਨੇ ਆਪਣੇ ਆਪ ਦੇ ਵਿੱਚ ਦੇਸ਼ ਦੇ ਲੋਕਾਂ ਲਈ ਇੱਕ ਸਬਕ ਵੀ ਨੇ ਬਿਹਾਰ ਦੇ ਵਿੱਚ ਕਹਿੰਦੇ ਜੀ ਪਾਸਪੋਰਟ ਵੀ ਉਹਨਾਂ ਹੀ ਦਸਤਾਵੇਜ਼ਾਂ ਦੇ ਵਿੱਚ ਇੱਕ ਦਸਤਾਵੇਜ਼ ਹੈ ਜਿਹੜਾ ਆਪਣੀ ਵੋਟ ਨੂੰ ਰਿਨਿਊ ਕਰਾਉਣ ਜਾਂ ਵੋਟ ਨੂੰ ਰੱਖਣ ਲਈ ਇੱਕ ਮੰਨਿਆ ਜਾਊਗਾ ਬੰਗਾਲ ਦੇ ਵਿੱਚ ਜਿਨ੍ਹਾਂ ਬੰਦਿਆਂ ਦੀਆਂ ਵੋਟਾਂ ਕੱਟੀਆਂ ਗਈਆਂ ਉਹਨਾਂ ਦੇ ਰਾਸ਼ਨ ਕਾਰਡ ਵੀ ਕੱਟਤੇ ਉਦੋਂ ਰੌਲਾ ਪਿਆ ਕਿ ਹੁਣ ਸਿਰਫ ਵੋਟ ਜਿਹੜੀ ਹੈ ਉਹੀ ਸਾਬਤ ਕਰੂ ਵੀ ਉਹ ਨਾਗਰਿਕ ਹੈ ਜਿਹਦੀ ਵੋਟ ਹੈ ਨਾਗਰਿਕਤਾ ਬਾਰੇ ਭੰਬਲ ਭੂਸਾ ਚੱਲ ਹੀ ਰਿਹਾ ਸੀ ਇਹਦੇ ਨਾਲ ਹੀ ਵਿਦੇਸ਼ ਮੰਤਰਾਲਾ ਕਹਿੰਦਾ ਜੀ ਪਾਸਪੋਰਟ ਜਿਹੜਾ ਉਹ ਨਾਗਰਿਕਤਾ ਦਾ ਸਬੂਤ ਨਹੀਂ ਅਸੀਂ ਕੈਨੇਡਾ ਚਲੇ ਜਾਈਏ ਅਮਰੀਕਾ ਚਲੇ ਜਾਈਏ ਯੂਰਪ ਚਲੇ ਜਾਈਏ ਉੱਥੇ ਜੇ ਕਿਤੇ ਅਸੀਂ ਬਾਹਰ ਹੋਏ ਤੇ ਸਾਨੂੰ ਉੱਥੋਂ ਦੀ ਸਰਕਾਰ ਪੁਲਿਸ ਪੁੱਛੇ ਵੀ ਤੁਸੀਂ ਕੌਣ ਹੋ ਭਾਈ ਕਿੱਥੋਂ ਆਏ ਹੋ ਜੇ ਅਸੀਂ ਪਾਸਪੋਰਟ ਦਿਖਾ ਦਈਏ ਤਾਂ ਸਾਨੂੰ ਉਹ ਮੰਨ ਲੈਣਗੇ ਵੀ ਇਹ ਭਾਰਤ ਦੇ ਨਾਗਰਿਕ ਨੇ ਇੰਡੀਅਨ ਨਾਗਰਿਕ ਨੇ ਇਸ ਲਈ ਤੁਸੀਂ ਜਾਓ ਜੀ ਜੇ ਤੁਹਾਡੇ ਕੋਲ ਸਾਰੇ ਦਸਤਾਵੇਜ਼ ਠੀਕ ਨੇ ਟਰੈਵਲ ਡਾਕੂਮੈਂਟ ਹੈਗਾ ਤੁਹਾਡੇ ਕੋਲ ਭਾਵ ਤੁਹਾਡੇ ਕੋਲ ਵੀਜ਼ਾ ਹੈਗਾ ਟਿਕਟ ਹੈਗੀ ਠੀਕ ਹੈ ਤਾਂ ਉਹ ਸਾਨੂੰ ਨਾਗਰਿਕ ਮੰਨ ਲੈਂਦੇ ਨੇ ਸਾਡਾ ਮੁਲਕ ਕਹਿੰਦਾ ਵੀ ਤੁਹਾਡਾ ਜਿਹੜਾ ਇਹ ਦਸਤਾਵੇਜ਼ ਹੈ ਇਹ ਨਾਗਰਿਕਤਾ ਦਾ ਸਬੂਤ ਨਹੀਂ ਜਿਹੜਾ ਇਹ ਰੌਲਾ ਘਚੌਲਾ ਚੱਲ ਰਿਹਾ ਹੈ ਕਿ ਵਾਕਈ ਸਾਡੀ ਸਿਟੀਜ਼ਨਸ਼ਿਪ ਖਤਰੇ ਚ ਹੈ ਪਾਸਪੋਰਟ ਖਤਰੇ ਚ ਹੈ ਵੋਟ ਖਤਰੇ ਚ ਹੈ ਕਿਸ ਤਰ੍ਹਾਂ ਦਾ ਇਹ ਵਰਤਾਰਾ ਜਿਹੜਾ ਚੱਲ ਰਿਹਾ ਤੁਸੀਂ ਕਿਵੇਂ ਦੇਖ ਰਹੇ ਹੋ
5: ਰਵਿੰਦਰ ਜੀ ਦੇਖੋ ਸਿਟੀਜ਼ਨਸ਼ਿਪ ਦਾ ਜਿਹੜਾ ਇਸ਼ੂ ਹੈ ਬੇਸਿਕਲੀ ਸਟੇਟ ਨਾਲ ਜੁੜਿਆ ਹੋਇਆ ਜਦੋਂ ਸਟੇਟ ਬਣੀ ਪਹਿਲਾਂ ਜੀ ਸੀਗਾ ਕਿ ਕੁਛ ਜਿਹੜੇ ਸਿਟੀਜ਼ਨ ਨੇ ਉਹਨਾਂ ਨੂੰ

0: ਅਧਿਕਾਰ ਸੀਗੇ, ਔਰਤਾਂ ਤੇ ਗੁਲਾਮਾਂ ਨੂੰ ਅਧਿਕਾਰ ਨਹੀਂ ਸੀ ਹੁੰਦੇ। ਇਹ ਜੇ ਟ੍ਰੈਡੀਸ਼ਨਲ ਸਮਿਆਂ 'ਚ ਦੇਖੀਏ, ਏਥਨਸ ਦੇ ਵਿੱਚ, ਰੋਮ ਦੇ ਵਿੱਚ ਜਿਹੜੀਆਂ ਪੁਰਾਣੀਆਂ ਸੋਸਾਇਟੀ ਸੀ ਉਹਨਾਂ ਦੇ ਵਿੱਚ ਇਹ ਸੀ, ਗੁਲਾਮਾਂ ਨੂੰ ਕੋਈ ਹੱਕ ਨਹੀਂ ਸੀ ਹੁੰਦੇ, ਔਰਤਾਂ ਨੂੰ ਨਹੀਂ ਸੀ। ਸਿਟੀਜਨ ਉਹ ਹੁੰਦੇ ਸੀ ਜਿਹੜੇ ਪਬਲਿਕ ਪੋਲੀਟੀਕਲ ਲੀਗਲ ਲਾਈਫ 'ਚ ਪਾਰਟੀਸਪੇਟ ਕਰਨ ਦਾ ਹੱਕ ਰੱਖਦੇ ਸੀ। ਚਲੋ ਹੌਲੀ ਹੌਲੀ ਸਮਾਜ ਵਿਕਸਿਤ ਹੁੰਦੇ ਗਏ, ਸਾਰਾ ਕੁਝ ਚੱਲਿਆ, ਯੂਰਪ ਦੇ ਵਿੱਚ ਹੋਰ ਸਟੇਟਾਂ ਬਣੀਆਂ, ਨੇਸ਼ਨ ਸਟੇਟਸ ਬਣ ਗਈਆਂ। ਅਸਲ ਦੇ ਵਿੱਚ ਸਿਆਪਾ ਜਿਹੜਾ, ਜਿਹੜੀ ਮਾਡਰਨ, ਜਿਹੜੀ ਅੱਜ ਦੀ ਆਪਾਂ ਗੱਲ ਕਰ ਰਹੇ ਹਾਂ, ਸ਼ੁਰੂ ਹੁੰਦਾ 1930-35 ਦੇ ਵਿੱਚ, ਜਦੋਂ ਹਿਟਲਰ ਆਉਂਦਾ ਜਰਮਨੀ ਦੇ ਵਿੱਚ। ਉਹਨੇ ਕਿਹਾ ਕਿ ਸਾਡਾ ਜਿਹੜਾ ਪਿਓਰ ਬਲੱਡ ਹੈ ਆਰੀਅਨਸ ਦਾ, ਉਹੀ ਸਿਟੀਜਨ ਹੋਣਗੇ ਜਰਮਨੀ ਦੇ। ਹੌਲੀ ਹੌਲੀ ਸਿਸਟਮੈਟਿਕਲੀ ਯਹੂਦੀਆਂ ਨੂੰ ਉਹਨੇ ਕੱਢਿਆ, ਨੈਸ਼ਨਲ ਰਜਿਸਟਰ ਉੱਥੋਂ ਹੀ ਸ਼ੁਰੂ ਹੋਏ ਸੀ ਕਿ ਸਟੇਟ ਹੈ ਜਿਹੜੀ ਬਾਕੀਆਂ ਨੂੰ ਓਨ ਨਹੀਂ ਕਰਦੀ, ਸਟੇਟ ਸਿਰਫ ਆਪਣੇ ਸਿਟੀਜਨਸ ਦੇ ਲਈ ਜ਼ਿੰਮੇਵਾਰ ਹੈ, ਉਹਨਾਂ ਨੂੰ ਹੀ ਹੱਕ ਦਊਗੀ, ਉਹੀ ਕੁਛ ਡਿਊਟੀਆਂ ਨਿਭਾਉਣਗੇ। ਇਹੀ ਸਾਡੇ, ਕਿਉਂਕਿ ਸਾਡੀ ਜਿਹੜੀ ਲੈਗੇਸੀ ਹੈ ਆਰਐਸਐਸ ਦੀ, ਬੇਸਿਕਲੀ ਉਹ ਨਾਜ਼ੀ ਪਾਰਟੀ ਨੂੰ ਬਣੀ ਹੈ। ਆਪਾਂ ਡਿਸਕਸ ਕਰਾਂਗੇ ਕਿਸੇ ਦਿਨ ਕਿਤੇ ਮੌਕੇ ਤੇ। ਮੈਨੂੰ ਨਹੀਂ ਸਮਝ ਆਉਂਦੀ ਕਿ ਹਿੰਦੂ ਭਾਵ ਦੀਆਂ ਜਿਹੜੀਆਂ ਇੰਨੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਕਾਲੀ ਟੋਪੀ ਸਾਡਾ ਕਿਹੜਾ ਰਿਸ਼ੀ ਪਹਿਨਦਾ ਸੀ ਤੇ ਖਾਖੀ ਕੱਛਾ ਕਿਹੜਾ ਸਾਡਾ ਧਰਮਾਤਮਾ ਸੰਤ ਪਾਉਂਦਾ ਸੀ। ਇਹ ਉੱਥੋਂ ਆਈਡੀਓਲੋਜੀ ਆਈ ਹੋਈ ਹੈ। ਆਈਡੀਓਲੋਜੀ ਸਟੇਟ ਦੀ ਹੈ ਬੇਸਿਕਲੀ, ਕਿ ਸਟੇਟ ਹੈ ਜਿਹੜੀ ਉਹ ਸਾਰਿਆਂ ਲਈ ਜ਼ਿੰਮੇਵਾਰ ਨਹੀਂ ਹੈ। ਸਟੇਟ ਦੇ ਜਿਹੜੇ ਫੰਕਸ਼ਨਸ ਨੇ, ਸਟੇਟ ਜਿਹੜੀਆਂ ਐਕਟੀਵਿਟੀਜ਼ ਨੇ, ਸਟੇਟ ਦੇ ਜਿਹੜੇ ਰਾਈਟ ਨੇ, ਉਹ 'ਚ ਸਾਰੇ ਪਾਰਟੀਸਪੇਟ ਨਹੀਂ ਕਰ ਸਕਦੇ। ਇਹ ਸਟੇਟ ਨੂੰ ਹੱਕ ਹੈ ਤੈਅ ਕਰਨ ਦਾ ਕਿ ਕਿਹਨੂੰ ਕਿੱਥੇ ਰੱਖਣਾ। ਇਹ ਹੁਣ ਜਦੋਂ 2014 ਦੇ ਵਿੱਚ ਬੀਜੇਪੀ ਆਉਂਦੀ ਹੈ ਜ਼ੋਰ ਸ਼ੋਰ ਦੇ ਨਾਲ, ਉਦੋਂ ਸ਼ੁਰੂ ਹੁੰਦਾ ਕੰਮ। ਉਸ ਤੋਂ ਬਾਅਦ 2019 ਦੇ ਵਿੱਚ ਐਕਟ ਆਉਂਦਾ ਜਿਹੜਾ ਸਿਟੀਜਨ ਅਮੈਂਡਮੈਂਟ ਐਕਟ ਹੈਗਾ। ਇਹ ਪਹਿਲਾ ਐਕਟ ਜਿਹੜਾ ਸਿਟੀਜਨ ਐਕਟ ਬਣਾਇਆ 1955 ਦਾ, ਉਹਨੂੰ ਸੋਧਿਆ ਗਿਆ ਇਹਦੇ ਵਿੱਚ
1: ਜੀ।
0: ਉਸ ਟਾਈਮ ਕਿਉਂਕਿ ਕੰਸਟੀਟਿਊਸ਼ਨ ਸੀਗਾ 5 ਚੀਜ਼ਾਂ ਤੇ ਬੇਸਡ, ਕਿ ਇਕੁਅਲਿਟੀ ਹੈ, ਫਰਟਰਨਿਟੀ ਹੈ, ਸੈਕੂਲਰਿਜ਼ਮ ਹੈ, ਦੂਜੇ ਰਾਈਟਸ ਨੇ ਸਾਰਿਆਂ ਦੇ, ਐਕਸੈਸ ਇਕੁਅਲ ਹੈ, ਮਤਲਬ ਸਾਰੇ ਸਿਟੀਜਨ ਦੇ ਇੱਕ ਲਫ਼ਜ਼ ਕਹੀਏ ਕੰਸਟੀਟਿਊਸ਼ਨ ਦੇ ਸਾਹਮਣੇ ਬਰਾਬਰ ਨੇ। ਇਹ ਐਕਟ ਜਿਹੜਾ, ਇਹ ਬਹਾਨੇ ਨਾਲ ਇਹ ਕੀਤਾ ਗਿਆ ਕਿ ਜਿਹੜੇ ਸਾਡੇ ਹਿੰਦੂ, ਸਿੱਖ, ਬੋਧੀ, ਜੈਨ ਬਾਕੀ ਮੁਲਕਾਂ ਤੋਂ ਆਏ ਨੇ, ਗੁਆਂਢੀ ਮੁਲਕਾਂ ਤੋਂ ਸਾਡੇ ਇੱਥੇ ਆ ਗਏ, ਉਹਨਾਂ ਨੂੰ ਸਿਟੀਜਨਸ਼ਿਪ ਅਸੀਂ ਦੇਣੀ ਚਾਹੁੰਦੇ ਹਾਂ। ਮੁਸਲਿਮ ਨਹੀਂ, ਉਹ ਇਨਕਲੂਡਡ ਵੈਸੇ ਜਿਹੜੇ ਉਧਰੋਂ ਆਏ। ਮਤਲਬ ਧਰਮ ਦੇ ਬੇਸ ਦੇ ਉੱਪਰ ਅਮੈਂਡਮੈਂਟ ਕੀਤੀ ਗਈ ਕਿ ਪਹਿਲਾਂ ਸਾਰੇ ਕੰਸਟੀਟਿਊਸ਼ਨ ਦੇ ਸਾਹਮਣੇ ਬਰਾਬਰ ਸੀ, ਫਿਰ ਧਰਮ ਦੇ ਅਕੋਰਡਿੰਗਲੀ ਬਰਾਬਰ ਨਹੀਂ ਰਹੇ। ਉਹਦੇ ਨਾਲ ਹੀ ਫਿਰ ਨੈਸ਼ਨਲ ਰਜਿਸਟਰ, ਜਿਹੜਾ ਪਾਪੂਲੇਸ਼ਨ ਸਿਟੀਜਨਸ਼ਿਪ ਰਜਿਸਟਰ ਹੈ, ਜਿਹੜਾ ਬਣਾਉਣ ਦੀ ਗੱਲ ਹੋਈ ਕਿ ਜਿਹੜਾ ਰਜਿਸਟਰ ਦੇ ਵਿੱਚ ਦਰਜ ਹੋ ਚੁੱਕਾ। ਇੰਡੀਆ ਵੱਡਾ ਕੰਟਰੀ ਹੈ ਬੇਸਿਕਲੀ, ਹਜ਼ਾਰਾਂ ਦੀ ਗਿਣਤੀ ਦਾ ਕਾਸਟਾਂ ਨੇ ਇੱਥੇ, ਰੀਜਨਲ ਆਈਡੈਂਟੀਟੀਜ਼ ਨੇ, ਲਿੰਗੁਇਸਟਿਕ ਆਈਡੈਂਟੀਟੀਜ਼ ਨੇ, ਰਿਲੀਜੀਅਸ ਆਈਡੈਂਟੀਟੀਜ਼ ਨੇ, ਸਭ ਤੋਂ ਵੱਧ ਡਾਈਵਰਸ ਕੰਟਰੀ ਹੈ। ਇਹਦੇ ਵਿੱਚ ਇਹ ਗੱਲ ਖੜੀ ਕਰਨੀ ਬੇਸਿਕਲੀ ਮੈਜੋਰਟੇਰੀਅਨ ਰੂਲ ਲਾਗੂ ਕਰਨ ਦੇ ਲਈ ਦੂਜਿਆਂ ਨੂੰ ਇਨਸਿਕਿਓਰ ਕਰਨਾ, ਤੇ ਇੱਕ ਮੈਜੋਰਟੀ ਨੂੰ ਇਹ ਕਹਿਣਾ ਕਿ ਦੇਖੋ ਇਹ ਤੁਹਾਡਾ ਰਾਜ ਹੈ, ਇਹ ਤੁਹਾਡਾ ਪਹਿਲਾ ਹੱਕ ਹੈ। ਸੋ ਇੱਕ ਤਾਂ ਇਹ ਮਸਲਾ ਹੈ, ਇੱਕ ਇੰਟਰਨੈਸ਼ਨਲ ਮਸਲਾ ਹੈ। ਇੰਟਰਨੈਸ਼ਨਲੀ 90s ਦੇ ਵਿੱਚ ਨਾ ਗਲੋਬਲਾਈਜੇਸ਼ਨ ਸ਼ੁਰੂ ਹੋ ਗਈ, ਉਹ ਕਹਿੰਦੇ ਜੀ ਗਲੋਬਲ ਵਿਲੇਜ ਬਣ ਗਿਆ, ਇਕੱਲੇ ਕੋਈ ਨਹੀਂ ਹੈ, ਡਿਜੀਟਾਈਜੇਸ਼ਨ ਹੋ ਗਈ, ਕੋਈ ਕਿਤੇ ਜਾ ਸਕਦਾ, ਆ ਸਕਦਾ। ਅਮੈਰੀਕਾ ਦੇ ਵਿੱਚ ਸੰਗਲ ਲਾ ਕੇ ਟਰੰਪ ਨੇ ਸਾਡੇ ਬੰਦੇ ਵਾਪਸ ਭੇਜੇ, ਉਹਨੇ ਸਿਟੀਜਨਸ਼ਿਪ ਦਾ ਇਸ਼ੂ ਖੜਾ ਕਰਿਆ। ਉਹ ਇਸ਼ੂ ਜਿਹੜਾ ਮਾਡਰਨ ਇਸ਼ੂ ਹੈ, ਸਾਡੇ ਵੀ ਹੋਈ ਹੈ ਸੇਮ, ਉਹ ਹੈ ਕਿ ਜਿਹੜੇ ਮਾਈਗਰੈਂਟ ਨੇ ਉਹਨੂੰ ਹੱਕ ਹੈਗੇ ਕਿ ਨਹੀਂ। ਜੇ ਮਾਈਗਰੈਂਟ ਆ ਕੇ ਇੱਥੇ ਬੱਚੇ ਜੰਮ ਲੈਂਦੇ ਨੇ, ਕਿ ਉਹ ਬੱਚੇ ਸਿਟੀਜਨ ਬਣ ਕੇ ਨਾ। ਵਰਲਡ ਲੈਵਲ ਦੇ ਉੱਪਰ ਬਹੁਤ ਸਾਰੀ ਪਾਪੂਲੇਸ਼ਨ ਮਾਈਗਰੇਟ ਕਰ ਰਹੀ ਹੈ, ਸਾਡੇ ਇਨਰ ਸਟੇਟਸ ਦੇ ਵਿੱਚ ਬਹੁਤ ਸਾਰੀ ਮਾਈਗ੍ਰੇਸ਼ਨ ਹੋ ਰਹੀ ਹੈ। ਜਿਹੜਾ SIR ਹੈ ਉਹਦੇ ਨਾਲ ਜੁੜੀ ਹੋਈ ਗੱਲ ਹੈ
1: ਜੀ।
0: ਹਰਿਆਣੇ ਦੀ ਪਿਛਲੀ ਇਲੈਕਸ਼ਨ ਦੇ ਵਿੱਚ ਮੈਨੂੰ ਕਿਸੇ ਨੇ ਜਿਹੜਾ ਸੋਸ਼ਲ ਫਰੈਂਸਿਸ ਸੀ, ਉਹਨੇ ਦੱਸਿਆ ਕਿ ਬਹੁਤ ਵੱਡੇ ਪੱਧਰ ਦੇ ਉੱਪਰ ਜਿਹੜੀ ਮਾਈਗਰੈਂਟ ਲੇਬਰਰ ਹੈ ਉਹਦੀਆਂ ਵੋਟਾਂ ਬਣਾਈਆਂ ਗਈਆਂ, ਪਰ ਬਹੁਤ ਸਾਰੀਆਂ ਕੰਸਟੀਚੁਐਂਸੀਜ਼ ਨੂੰ ਉਹਨਾਂ ਨੇ ਫਰਕ ਵੀ ਪਾਇਆ। ਇਹੀ ਚੀਜ਼ ਬੇਸਿਕਲੀ ਤੁਸੀਂ ਦੇਖੋਗੇ ਕੈਨੇਡਾ ਦੇ ਵਿੱਚ, ਸਾਡੇ ਜਿਹੜੇ ਮਾਈਗਰੈਂਟ ਗਏ ਹੋਏ ਨੇ ਇੰਗਲੈਂਡ ਦੇ ਵਿੱਚ, ਸਾਡੇ ਪੰਜਾਬੀ ਨੇ ਜਿਹੜੇ ਸਿੱਖ ਨੇ, ਈਵਨ ਉੱਥੇ ਪ੍ਰੀਮੀਅਰਸ ਰਹੇ ਨੇ। ਸੋ ਇਹ ਇੱਕ ਲੋਕਲ ਪਾਪੂਲੇਸ਼ਨਸ ਨੇ ਜਿਹੜੀਆਂ ਪਹਿਲਾਂ ਰਹਿੰਦੀਆਂ ਹੋਈਆਂ, ਇੱਕ ਵਾਰ ਤਾਂ ਗਲੋਬਲਾਈਜੇਸ਼ਨ ਦੀ ਸਪਿਰਿਟ ਹੈ ਸੋ ਕਾਲਡ ਗਲੋਬਲ ਵਿਲੇਜ ਦੀ, ਦੂਜੇ ਪਾਸੇ ਇਹ ਹੈ ਕਿ ਅਸੀਂ ਓਰਿਜਨਲ ਹਾਂ ਤੇ ਦੂਜੇ ਨੇ ਜਿਹੜੇ ਉਹ ਸੈਕੰਡਰੀ ਨੇ। ਇਹ ਕਲੈਸ਼ ਇੰਟਰਨੈਸ਼ਨਲ ਲੈਵਲ ਤੇ ਹੈਗੇ। ਸਾਡੇ ਫਾਰਚੂਨੇਟਲੀ ਅਨਫਾਰਚੂਨੇਟਲੀ ਜਿਹੜੀ ਸਾਡੀ ਗੌਰਮੈਂਟ ਹੈ, ਉਹ ਇਸ ਨੂੰ ਸਬਸਕ੍ਰਾਈਬ ਕਰਦੀ ਹੈ ਕਿ ਪਹਿਲਾ ਹੱਕ ਜਿਹੜਾ ਹੈ ਉਹ ਇੱਥੇ ਸਾਡੇ ਬੰਦਿਆਂ ਦਾ, ਪਹਿਲਾ ਹੱਕ ਮੈਜੋਰਟੀ ਧਰਮ ਵਾਲਿਆਂ ਦਾ, ਉਹਨੂੰ ਕਹਿਣ ਚਾਹੇ ਨਾ ਉਹਨਾਂ ਸ਼ਬਦਾਂ ਦੇ ਵਿੱਚ। ਇਸੇ ਕਰਕੇ CEA ਦੇ ਖਿਲਾਫ ਮੋਰਚਾ ਲੱਗਿਆ, ਦਿੱਲੀ ਦੇ ਵਿੱਚ ਦੰਗੇ ਹੋਏ, ਕਿੰਨਾ ਕੁਛ ਹੋਇਆ। ਪਰ ਹੁਣ ਜਿਹੜੀ ਟ੍ਰੈਜਡੀ ਵਾਪਰ ਰਹੀ ਹੈ ਸਭ ਤੋਂ ਵੱਡੀ, ਉਹ ਇਹ ਕਿ ਕੋਈ ਵੀ ਐਸਾ ਡਾਕੂਮੈਂਟ ਨਹੀਂ ਹੈ ਜਿਹੜਾ ਇਹ ਪ੍ਰੂਵ ਕਰ ਸਕੇ ਯੂ ਆਰ ਏ ਸਿਟੀਜ਼ਨ। ਪਹਿਲਾਂ ਲੋਕ

0: ਪਾਸਪੋਰਟ ਬਾਰੇ ਤੇ ਦੇਖੋ, ਪਾਸਪੋਰਟ ਦਾ ਮਤਲਬ ਇਹ ਹੈ ਕਿ ਬਾਕੀ ਮੁਲਕਾਂ ਨੂੰ ਅਸੀਂ ਸਰਟੀਫਾਈ ਕਰਕੇ ਦੇ ਰਹੇ ਹਾਂ ਕਿ ਸਾਡਾ ਸਿਟੀਜ਼ਨ। ਅਸੀਂ ਉਹੀ ਕਹਿ ਰਹੇ ਹਾਂ ਕਿ ਜੀ ਇਹ ਤਾਂ ਕੋਈ ਡਾਕੂਮੈਂਟ ਨਹੀਂ ਹੈ। ਬਹੁਤ ਮਜ਼ਾਕ ਦੇ ਵੀ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਕਿ ਜਿਹੜਾ ਡੈਥ ਸਰਟੀਫਿਕੇਟ ਹੈ ਉਹ ਕਹਿੰਦੇ ਵੀ ਤੁਹਾਡਾ ਉਹ ਸਰਟੀਫਿਕੇਟ ਨਹੀਂ, ਉਹ ਤਾਂ ਟਰੈਵਲ ਡਾਕੂਮੈਂਟ ਹੈ, ਟਰੈਵਲਿੰਗ ਫਰੋਮ ਵਨ ਵਰਲਡ ਟੂ ਅਨਦਰ ਵਰਲਡ। ਫਿਰ ਬੰਦੇ ਦੀ ਜਿਹੜੀ ਆਈਡੈਂਟੀ ਹੈ ਇੰਡੀਅਨ ਬੰਦੇ ਦੀ, ਉਹ ਕਿਹੜੀ ਆਈਡੈਂਟੀ ਹੈ? ਕਿਉਂਕਿ ਅਸੀਂ ਮਲਟੀਪਲ ਆਈਡੈਂਟੀਟੀਜ਼ ਰੱਖਦੇ ਹਾਂ। ਹਿੰਦੂ ਹਾਂ ਅਸੀਂ, ਹਰਿਆਣਵੀ ਹੋ ਸਕਦੇ ਹਾਂ, ਗੁਜਰਾਤੀ ਹੋ ਸਕਦੇ ਹਾਂ, ਜੱਟ ਹੋ ਸਕਦੇ ਹਾਂ, ਬ੍ਰਾਹਮਣ ਹੋ ਸਕਦੇ ਹਾਂ, ਦਲਿਤ, ਮਤਲਬ ਕਿੰਨੀਆਂ ਆਈਡੈਂਟੀਟੀਜ਼ ਨੇ ਸਾਡੀਆਂ। ਪਰ ਕਿਹਾ ਗਿਆ ਸੀ ਕਿ ਜੀ ਇੱਕੋ ਆਧਾਰ ਹੋਊਗਾ, ਇੱਕ ਕਾਰਡ ਦੇ ਨਾਲ। ਨੀਲਾ ਸੈਣੀ ਸਾਹਿਬ ਨੇ ਜਦੋਂ ਬਣਾਏ ਨਾ ਆਧਾਰ ਕਾਰਡ ਨੂੰ, ਯਾਦ ਹੈ ਕਿ ਜੀ ਅੱਖਾਂ ਦੀ ਫੋਟੋ ਲੈ ਲਓ, ਫਿੰਗਰ ਪ੍ਰਿੰਟਸ ਲੈ ਲਓ। ਉਸ ਟਾਈਮ ਇੱਕ ਬੰਦੇ ਨੇ ਆਪਣੇ ਇੰਡੀਆ ਦੇ ਵਿੱਚ ਕਰਪਸ਼ਨ ਇੰਨੀ ਹੈ ਕਿ ਜਾਅਲੀ ਡਰਾਈਵਿੰਗ ਲਾਇਸੈਂਸ ਬਣਾ ਦਿੱਤਾ ਸੀ ਉਸ ਬੰਦੇ ਦਾ ਜਿਹਦੇ ਹੱਥ ਹੀ ਨਹੀਂ ਸੀ। ਉਹਨਾਂ ਨੂੰ ਭੇਜਿਆ ਕਿਹਾ ਡਰਾਈਵਿੰਗ ਲਾਇਸੈਂਸ ਹੈ ਪਰ ਬੰਦੇ ਦੇ ਹੱਥ ਹੈ ਨਹੀਂ। ਸੋ ਇਹ ਸਾਡੇ ਮੁਲਕ ਦੇ ਵਿੱਚ ਇਹ ਚੀਜ਼ ਕਰਨੀ ਹੈ, ਜਿਹੜੀ ਬੇਸਿਕਲੀ ਬੇਲੋੜੀਆਂ ਕੰਟਰੋਵਰਸੀ, ਖਾਮ ਖਾ ਦੇ ਇਸ਼ੂਜ਼, ਇਕੋਨੋਮੀ ਥੱਲੇ ਜਾ ਰਹੀ ਹੈ, ਵਰਲਡ ਲੈਵਲ ਤੇ ਸਾਡਾ ਜਲੂਸ ਨਿਕਲ ਰਿਹਾ ਹੈ, ਉਹਨਾਂ ਚੀਜ਼ਾਂ ਸਾਰਿਆਂ ਤੋਂ ਧਿਆਨ ਡਾਇਵਰਟ ਕਰਨ ਦੇ ਲਈ ਛੋਟਾ ਜਿੰਨਾ ਇੱਕ ਬਿਆਨ ਦੇ ਦਿਓ, ਸਾਰਾ ਮੀਡੀਆ ਡੰਕਾ ਵਜਾਉਣਾ ਸ਼ੁਰੂ ਕਰ ਦਿੰਦਾ ਹੈ। ਮੈਨੂੰ ਦੱਸੋ ਅੱਜ ਤੱਕ ਇਹ ਡਿਫਾਈਨ ਨਹੀਂ ਕਰ ਸਕਿਆ ਕੋਈ ਵੀ ਵੇਦਾਂ ਤੋਂ ਲੈ ਕੇ ਹੁਣ ਤੱਕ। ਆਪਾਂ ਇਹਦੇ ਤੇ ਵੀ ਕਿਸੇ ਦਿਨ ਡਿਬੇਟ ਕਰਾਂਗੇ ਕਿ ਹੂ ਇਜ਼ ਹਿੰਦੂ। ਬਾਕੀ ਤਾਂ ਅਸੀਂ ਗੱਲਾਂ ਸਾਰੀਆਂ ਕਰੀ ਜਾਂਦੇ ਹਾਂ ਕਿ ਜੇ ਮਜੋਰਟੀ ਫਲਾਣਾ ਜੇ ਉਹ, ਜਿਹੜਾ ਅਘੋਰੀ ਸਿਵੇ ਜਲਦੇ ਦੇ ਵਿੱਚੋਂ ਕੱਢ ਕੇ ਮਾਸ ਖਾ ਲੈਂਦਾ ਉਹ ਵੀ ਹਿੰਦੂ ਹੈ, ਯੋਗੀ ਆ ਉਹ। ਜਿਹੜਾ ਬ੍ਰਾਹਮਣ ਬਿਲਕੁਲ ਹੱਥ ਵੀ ਨਹੀਂ ਲਾਉਂਦਾ ਪਿਆ ਜਾਂ ਲਸਣ ਨੂੰ, ਉਹ ਵੀ ਹਿੰਦੂ ਹੈ। ਸਾਊਥ ਇੰਡੀਅਨ ਵੀ ਹਿੰਦੂ ਹੈ ਸਾਡੇ, ਬਿਲਕੁਲ ਸਿਰੇ ਦਾ ਕੱਟੜ ਐਂਡ। ਜਿਹੜੇ ਮੰਦਰਾਂ ਦੇ ਵਿੱਚ ਬਹੁਤ ਸਾਰਿਆਂ ਤੇ ਸ਼ਰਾਬ ਚੜ੍ਹਦੀ ਹੈ ਉੱਥੇ ਦੇ ਪੁਜਾਰੀ, ਉਹ ਵੀ ਹਿੰਦੂ ਨੇ। ਮਤਲਬ ਕਿਹਨੂੰ ਤੁਸੀਂ, ਮੈਨੂੰ ਦੱਸਣਾ ਕਿਹਨੂੰ ਕਰਾਉਂਗੇ? ਸਾਡੇ ਜਿੰਨੇ ਦੇਵਤੇ ਨੇ ਉਹਨਾਂ ਦੇ ਜਿੰਨੇ ਪੁਜਾਰੀ ਨੇ, ਦੇਵਤਿਆਂ ਦੇ ਸਿਸਟਮ ਅਲੈਦਾ ਲੈਵਲ ਨੇ, ਬਿਲੀਫ ਸਿਸਟਮ ਅਲੈਦਾ ਲੈਵਲ ਨੇ। ਸੋ ਇਹ ਬਹੁਤ ਹੀ ਇੰਟਰਸਟਿੰਗ ਹੈ ਆਪਣੇ ਆਪ ਚ ਕਿ ਤੁਸੀਂ ਉਹਨੂੰ ਇੱਕ ਕਹਿ ਲਓ ਇੱਕ ਮੋਟੇ ਤੌਰ ਤੇ ਇੱਕ ਨਵੀਂ ਆਈਡੈਂਟੀ ਦੇਣ ਦੀ ਕੋਸ਼ਿਸ਼ ਕਰ ਰਹੇ ਹੋ, ਬਾਕੀਆਂ ਦੀ ਆਈਡੈਂਟੀਟੀਜ ਖੋਣ ਦੀ ਕੋਸ਼ਿਸ਼ ਕਰ ਰਹੇ ਹੋ, ਉਹਨਾਂ ਚ ਇਨਸਕਿਉਰਿਟੀ ਕ੍ਰੀਏਟ ਕਰ ਰਹੇ ਹੋ। ਬਹੁਤ ਸਾਰੇ ਵੱਡੇ ਵੱਡੇ ਐਕਟਰ ਹੋਰ ਕਈ ਬਾਹਰਲੀ, ਡਿਊਲ ਸਿਟੀਜ਼ਨਸ਼ਿਪ ਸਾਡੇ ਕੰਸਟੀਟਿਊਸ਼ਨ ਦੇ ਅਕੋਰਡਿੰਗਲੀ ਹੋ ਨਹੀਂ ਸਕਦੀ
1: ਜੀ।
0: ਪਰ ਜਿਹੜੇ ਮੱਲਿਆ ਸਾਹਿਬ, ਨੀਰਵ ਮੋਦੀ ਜੀ ਬੈਠੇ ਨੇ, ਉਹਨਾਂ ਕੋਲ ਸਾਰੇ ਵਰਲਡ ਦੀ ਉਹ ਸਿਟੀਜ਼ਨਸ਼ਿਪ ਦਿੱਤੀ ਹੋਈ ਹੈ, ਫੋਰਨ ਚ ਲਾ ਰਹੇ ਨੇ। ਜਿੰਨਾ ਕਾਰਪੋਰੇਟ ਵਰਲਡ ਹੈ ਉਹਦਾ ਤੁਸੀਂ ਦੇਖੋ ਹਾਲ ਜੋ ਹੋ। ਸੋ ਇਸ ਕਰਕੇ ਮੇਰਾ ਖਿਆਲ ਹੈ ਕਿ ਬੇਲੋੜੀ ਕੰਟਰੋਵਰਸੀ ਕਿਹੜੀ ਕੀਤੀ ਗਈ ਹੈ, ਪਰ ਜਿਹੜੀ ਖਤਰਨਾਕ ਹੈ ਸਾਡੀ ਸੋਸ਼ਲ ਸੋਲੀਡੈਰਿਟੀ ਦੇ ਲਈ, ਸਾਡੀ ਪੋਲਿਟੀ ਦੇ ਲਈ। ਜਿਸ ਤਰੀਕੇ ਨਾਲ ਹੁਣ ਚੱਲ ਰਿਹਾ, ਵੋਟਾਂ ਕੱਟੀਆਂ ਜਾ ਰਹੀਆਂ ਨੇ, ਲੋਕਾਂ ਚ ਇਨਸਕਿਉਰਿਟੀ ਪੈਦਾ ਕੀਤੀ ਜਾ ਰਹੀ ਹੈ, ਇਹਨਾਂ ਨੂੰ ਪਤਾ ਨਹੀਂ ਰੂਲਰਸ ਨੂੰ ਕਿ ਇਨਸਕਿਉਰਿਟੀ ਕਿਤੇ ਨਹੀਂ ਜਾਂਦੀ, ਆਪਾਂ ਜਿਹੜੀ ਪੈਦਾ ਕਰ ਦਿੰਦੇ ਹਾਂ ਬੱਚੇ ਦੇ ਮਾਇੰਡ ਚ ਵੀ, ਉਹ ਵਾਰ ਵਾਰ ਆ ਕੇ ਗੜਬੜ ਕਰਦੀ ਹੈ। ਫਿਰ ਜੇ ਤੁਸੀਂ ਕੰਸਟੀਟਿਊਸ਼ਨ ਰਾਈਟਸ ਲੈ ਲਓਗੇ ਕੁਛ ਲੋਕਾਂ ਦੇ, ਫੋਰਗੇਟ ਅਬਾਊਟ ਇਟ ਕਿ ਉਹ ਕਿਧਰੇ ਚਲੇ ਜਾਣਗੇ, ਉਹ ਅਨਕੰਸਟੀਟਿਊਸ਼ਨਲ ਮੀਨਸ ਦੇ ਰਾਹੀਂ ਹੋਰ ਡਿਸਟਰਬੈਂਸਿਸ ਕ੍ਰੀਏਟ ਕਰਨਗੇ, ਯਾਰ ਤੁਹਾਡੇ ਕੋਲ ਕਪੈਸਿਟੀ ਨਹੀਂ ਹੈ ਉਹਨੂੰ ਸਾਂਭਣ ਦੀ। ਸੋ ਇਹ ਜਾਣ ਬੁੱਝ ਕੇ ਪਤਾ ਨਹੀਂ ਕਿਉਂ ਡਿਸਆਰਡਰ ਕਰਨ ਕ੍ਰੀਏਟ ਕਰਨ ਲੱਗੇ ਨੇ, ਡਿਸਆਰਡਰ ਚੋਂ ਕਿਉਂਕਿ ਪੋਲਿਟਿਕਸ ਪੜ ਰਹੀ ਹੈ ਸਾਡੀ
1: ਜੀ,
0: ਇੱਕ ਤਾਂ ਸਿੱਟਾ ਹੈ ਉਸੇ
1: ਜੀ। ਰਾਜੂ ਜੀ, ਜਿਵੇਂ ਆਪਾਂ ਹੁਣ ਐਸਆਈਆਰ ਦਾ ਵੀ ਇਸ਼ੂ ਜਿਹੜਾ ਚੱਲਦਾ ਹੈ, ਬਹੁਤ ਸਾਰੇ ਖੇਤਰਾਂ ਦੇ ਵਿੱਚੋਂ ਇਹ ਵੀ ਆ ਰਹੀਆਂ ਨੇ, ਵੋਟਾਂ ਕੱਟੀਆਂ ਜਾ ਰਹੀਆਂ ਨੇ। ਸਾਡੇ ਤਾਂ ਇੱਕ ਨਵੀਂ ਜਿਹੜੀ ਇੱਕ ਹੋਰ ਵੀ ਵੰਗਾਰ ਜਿਹੜੀ ਹੈ ਖੜੀ ਹੋ ਗਈ, ਕਈ ਮਾਪੇ ਚਿੰਤਤ ਨੇ, ਕਈਆਂ ਦੇ ਮੈਨੂੰ ਵੀ ਫੋਨ ਆਏ, ਤੁਹਾਨੂੰ ਵੀ ਸ਼ਾਇਦ ਆਏ ਹੁਣ, ਵੀ ਸਾਡੇ ਬੱਚੇ ਬਾਹਰ ਨੇ ਜੀ, ਅਸੀਂ ਹੁਣ ਦੱਸੋ ਉਹਨਾਂ ਨੂੰ ਇੱਥੇ ਵੋਟ ਕੇ ਰੱਖਣ ਲਈ ਬੁਲਾਈਏ ਜਾਂ ਨਾ ਬੁਲਾਈਏ, ਮਹਿੰਗੀ ਟਿਕਟ ਖਰੀਦੀਏ ਜਾਂ ਨਾ ਖਰੀਦੀਏ। ਬੜਾ ਵੱਡਾ ਸੰਕਟ ਜਿਹੜਾ ਉਹ ਖੜਾ ਹੋਇਆ ਵਾ। ਇਹ ਸਾਰੇ ਵਰਤਾਰੇ ਨੂੰ ਜਿਹੜਾ MEA ਦੇ ਨਵੇਂ ਆਰਡਰ ਨੇ ਗੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ, ਉਹ ਨੈਸ਼ਨਲ ਮੀਡੀਆ ਤੇ ਕਾਫੀ ਇਹਦਾ ਰੌਲਾ ਵੀ ਪਿਆ। ਤੇ ਜਿਹੜਾ ਸਾਡਾ ਪਾਸਪੋਰਟ ਐਕਟ ਹੈ ਉਹ ਕੀ ਕਹਿੰਦਾ ਹੈ, ਤੇ ਨਵੇਂ ਜਿਹੜੇ MEA ਦੇ ਰੂਲਸ ਨੇ ਉਹ ਕੀ ਕਹਿੰਦੇ ਨੇ, ਤੁਸੀਂ ਉਹਨੂੰ ਕਿਵੇਂ ਦੇਖਦੇ ਹੋ?
2: ਧੰਨਵਾਦ ਦਵਿੰਦਰ ਜੀ। ਪਹਿਲੀ ਗੱਲ ਕਿ ਵੀ ਕੋਈ ਨਵੇਂ ਰੂਲ ਨਹੀਂ ਹੈਗੇ, ਇਹ ਜਿਹੜਾ ਸਾਡਾ ਪਾਸਪੋਰਟ ਹੈਗਾ ਬਣਿਆ ਹੋਇਆ 1967 ਦਾ, ਉਹਦੇ ਤਹਿਤ ਇਹਦੇ ਚ ਜਿਹੜਾ ਕਾਨੂੰਨੀ ਆਧਾਰ ਹੈ ਇਹ ਸਾਰੇ ਵਿਵਾਦ ਦਾ ਉਹ ਪਿਆ ਹੈਗਾ। ਉਹਦਾ Section 20 ਹੈ ਪਾਸਪੋਰਟ ਐਕਟ 1967 ਦਾ, Section 20 ਉਹ ਭਾਰਤ ਦੀ ਸਰਕਾਰ ਨੂੰ ਇਹ ਪਾਵਰ ਦਿੰਦਾ ਹੈ ਕਿ ਬਈ ਉਹ ਜਿਹੜੇ ਨਾਨ ਸਿਟੀਜ਼ਨ ਹੈ, ਸਟੇਟਲੈਸ, ਮਿਸਾਲ ਦੇ ਤੌਰ ਤੇ ਜਿਵੇਂ ਤਿੱਬਤੀ ਰਿਫਿਊਜੀ ਜਿਹੜੇ ਚੀਨ ਚੋਂ ਭੱਜ ਕੇ ਆਏ ਨੇ, ਉਹਨਾਂ ਦੀ ਕੋਈ ਸਟੇਟ ਨਹੀਂ ਹੈ, ਉਹਨਾਂ ਦਾ ਜਿਹੜਾ ਅੰਤਰਰਾਸ਼ਟਰੀ ਜਿਹੜਾ ਟਰੈਵਲ ਹੈ ਉਹਦੇ ਵਾਸਤੇ

0: ਕਿਸੇ ਨਾ ਕਿਸੇ ਨੇ ਤਾਂ ਉਹਨੂੰ ਕਰਦਾ ਨਾ ਉਹ ਤਾਂ ਸਾਡੇ ਇੱਕ ਇਹ ਪ੍ਰਵੀਨ ਸਰਕਾਰ ਜਿਹੜੇ ਨੋਨ ਸਿਟੀਜ਼ਨ ਹੈਗੀ ਹੈ ਉਹਨਾਂ ਨੂੰ ਪਾਸਪੋਰਟ ਇਸ਼ੂ ਕਰ ਸਕਦੀ ਹੈਗੀ ਹੈ ਵਿਸ਼ੇਸ਼ ਹਾਲਾਤਾਂ ਦੇ ਵਿੱਚ ਜਿਵੇਂ ਆਪਣੇ ਜਿਹੜੇ ਸ੍ਰੀਲੰਕਾ ਦੇ ਹੈਗੇ ਜਿਵੇਂ ਆਪਣੇ ਤਮਿਲ ਜਿਹੜੇ ਸੀਗੇ ਉੱਥੋਂ ਦੇ ਰੈਫਿਊਜੀ ਜਿਹੜੇ ਹੈਗੇ ਠੀਕ ਹੈ ਇਹ ਆਧਾਰ ਬਣਦਾ ਹੈ ਕਿ ਜਦੋਂ ਕਾਨੂੰਨੀ ਤੌਰ ਦੇ ਉੱਤੇ ਅਦਾਲਤ ਦੇ ਵਿੱਚ ਇਹ ਜਦੋਂ ਕੋਈ ਇਹੋ ਜਿਹਾ ਮਸਲਾ ਆਉਂਦਾ ਹੈਗਾ ਤਾਂ ਅਦਾਲਤਾਂ ਜਿਹੜੀਆਂ ਹੈਗੀਆਂ ਕਿਉਂਕਿ ਅਦਾਲਤ ਨੇ ਤਾਂ ਜੋ ਕਾਨੂੰਨ ਦੇ ਪ੍ਰੋਵੀਜ਼ਨ ਆ ਉਹਦੇ ਮੁਤਾਬਕ ਜਿਹੜਾ ਹੈਗਾ ਉਹ ਨਿਰਣਾ ਜਿਹੜਾ ਉਹ ਲੈਣਾ ਹੈਗਾ ਉਹਦੇ ਚ ਕੀ ਹੁੰਦਾ ਹੈਗਾ ਕਿ ਉਹ ਕਹਿੰਦੇ ਆ ਵੀ ਜਦੋਂ ਆਹ ਇੱਕ ਪ੍ਰੋਵੀਜ਼ਨ ਪਿਆ ਹੈਗਾ ਤੁਹਾਡਾ ਤੇ ਉਹਦੇ ਮੁਤਾਬਕ ਇਹ ਜਿਹੜਾ ਸਿਟੀਜ਼ਨ ਜਿਹੜਾ ਪਾਸਪੋਰਟ ਹੈਗਾ ਇਹ ਸਿਟੀਜ਼ਨਸ਼ਿਪ ਦਾ ਕੋਈ ਅੰਤਮ ਸਬੂਤ ਨਹੀਂ ਹੈ ਇਹ ਪ੍ਰੋਟੈਕਸ਼ਨ ਦਿੰਦਾ ਹੈਗਾ ਜਿਹੜੇ ਭਾਰਤ ਦੇ ਲੋਕ ਪਾਸਪੋਰਟ ਜਿਹੜੇ ਹੋਲਡਰ ਹੈਗੇ ਨੇ ਇਸ ਵੇਲੇ ਕੋਈ 9.25 ਕਰੋੜ ਟੋਟਲ ਜਿਹੜੀ ਸਾਡੀ ਆਬਾਦੀ ਉਹਦੇ ਤੇ 9.25 ਕਰੋੜ ਜਿਹੜੇ ਸਾਡੇ ਨਾਗਰਿਕ ਹੈਗੇ ਨੇ ਉਹਨਾਂ ਕੋਲੇ ਪਾਸਪੋਰਟ ਹੈਗਾ ਇਹ ਕੋਈ 6-7% ਬਣਦਾ ਹੈਗਾ ਜਿਹੜੇ ਜਿਹੜੇ ਅੰਕੜੇ ਇਸ ਵੇਲੇ ਘੱਟੋ ਘੱਟ ਮੈਂ ਵੇਖੇ ਨੇ ਅਵੇਲੇਬਲ ਹੈਗੇ ਤਾਂ ਇਹ ਬਹੁਤ ਛੋਟੀ ਜੀ ਉਹ ਹੈਗੀ ਹੈ ਆਪਣੀ ਵਸੋਂ ਦਾ ਹਿੱਸਾ ਸਾਡੀ ਦਾ ਔਰ ਮਸਲਾ ਹੈ ਵੀ ਪਾਸਪੋਰਟ ਦੇ ਉੱਤੇ ਹੁਣ ਤੀਕਰ ਕਿੰਨੇ ਲੋਕ ਅਸੀਂ ਟਰੈਵਲ ਕਰਦੇ ਸਾਡੇ ਪੰਜਾਬ ਚੋਂ ਕਿੰਨੇ ਲੋਕ ਜਾ ਕੇ ਬਾਹਰ ਦੇਸ਼ਾਂ ਚ ਚਲੇ ਗਏ ਨੇ ਆਉਂਦੇ ਜਾਂਦੇ ਰਹਿੰਦੇ ਨੇ ਉੱਥੋਂ ਦੇ ਪਰਮਾਨੈਂਟ ਸਿਟੀਜ਼ਨ ਬਣ ਗਏ ਨੇ ਹਾਂ ਤੁਸੀਂ ਪਰਮਾਨੈਂਟ ਜੇ ਸਿਟੀਜ਼ਨਸ਼ਿਪ ਲੈ ਲਈ ਦੂਜਿਆਂ ਦੀ ਸਾਡੇ ਤੇ ਬਾਹਰਲੇ ਜਿਹੜੇ ਮੁਲਕ ਹੈ ਨੌਰਥ ਅਮਰੀਕਾ ਯੂਰਪ ਜਾਂ ਦੂਸਰੇ ਮੁਲਕ ਹੈ ਉਹਨਾਂ ਦੇ ਆਪਣੇ ਆਪਣੇ ਸਿਟੀਜ਼ਨਸ਼ਿਪ ਦੇਣ ਦੇ ਹੈਗੇ ਨੇ ਠੀਕ ਹੈ ਜੀ ਜਿਵੇਂ ਰਿਫਿਊਜੀ ਦਾ ਸਟੇਟਸ ਦੇਣ ਦੇ ਹੈਗੇ ਨੇ ਅਸਾਈਲਮ ਜਿਹੜੇ ਇਸੇ ਲਈ ਤਾਂ ਸਾਡੇ ਬੰਦੇ ਇੱਥੋਂ ਜਾ ਕੇ ਜਿਹੜੇ ਕਹਿੰਦੇ ਆ ਵੀ ਇੱਕ ਤਰੀਕੇ ਨਾਲ ਸਟੇਟਲੈਸ ਹੈ ਨਾ ਜਿਹੜੇ ਸੱਤਾ ਨੂੰ ਚੁਣੌਤੀ ਦੇ ਰਹੇ ਨੇ ਜਿਹੜੇ ਕਹਿੰਦੇ ਵੀ ਸੱਤਾ ਦੇ ਅਸੀਂ ਜਿਹੜੀ ਹੈਗੀ ਹੈ ਮਤਲਬ ਕਿ ਸਾਨੂੰ ਓਨ ਨੀ ਕਰਦੀ ਹੈਗੀ ਅਸੀਂ ਇਹਦੇ ਚ ਵਿਸ਼ਵਾਸ ਨੀ ਕਰਦੇ ਸਾਨੂੰ ਤਾਂ ਅਲੱਗ ਚਾਹੀਦਾ ਤੁਹਾਨੂੰ ਯਾਦ ਹੋਵੇ ਜਦੋਂ ਅੰਮ੍ਰਿਤਪਾਲ ਸਿੰਘ ਜਦੋਂ ਉਹ ਅਜਨਾਲੇ ਵਾਲੇ ਕਾਂਡ ਤੋਂ ਪਹਿਲਾਂ ਜੋ ਵੀ ਹੋਇਆ ਤੇ ਇਹਨਾਂ ਦੀਆਂ ਬੜੀਆਂ ਇੰਟਰਵਿਊ ਵਗੈਰਾ ਪਹਿਲਾਂ ਜਾਂ ਬਾਅਦ ਚ ਵੀ ਆਨ ਰਿਕਾਰਡ ਕੈਮਰੇ ਦੇ ਮੂਹਰੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਜਦੋਂ ਉਹਨੂੰ ਪੁੱਛਿਆ ਨਾ ਵੀ ਆਪ ਤੋਂ ਭਾਰਤ ਦੇ ਨਾਗਰਿਕ ਹੈ ਤੋਂ ਆਪ ਕਿਉਂ ਨੀ ਮੰਨਦੇ ਸੰਵਿਧਾਨ ਮੇਂ ਕਿਉਂ ਨੀ ਵਿਸ਼ਵਾਸ ਤਾਂ ਕਹਿੰਦਾ ਵੀ ਜਿਹੜਾ ਆਪ ਤੋਂ ਆਪਕੇ ਪਾਸ ਤੋਂ ਪਾਸਪੋਰਟ ਹੈ ਤਾਂ ਉਹਨੇ ਕਿਹਾ ਕਹਿੰਦਾ ਵੀ ਇਹ ਪਾਸਪੋਰਟ ਟਰੈਵਲ ਡਾਕੂਮੈਂਟ ਹੈ ਇਹ ਅੰਮ੍ਰਿਤਪਾਲ ਸਿੰਘ ਨੇ ਗੱਲ ਕੀਤੀ ਹੈ ਆਨ ਰਿਕਾਰਡ ਲੇਕਿਨ ਪਾਸਪੋਰਟ ਤੇ ਸਿਟੀਜ਼ਨਸ਼ਿਪ ਪ੍ਰੋਫੈਸਰ ਸਾਹਿਬ ਨੇ ਬਿਲਕੁਲ ਠੀਕ ਕਿਹਾ ਹੈਗਾ ਜਿਹੜਾ ਸਾਡਾ ਸਿਟੀਜ਼ਨਸ਼ਿਪ ਜਿਹੜਾ ਐਕਟ ਹੈਗਾ 1955 ਦਾ ਉਹਦੇ ਵੱਲ ਧਿਆਨ ਕਰੀਏ ਤਾਂ ਕੋਈ ਇੱਕ ਡਾਕੂਮੈਂਟ ਜਿਹਨੂੰ ਆਪਾਂ ਕਹਿ ਸਕੀਏ ਕਿ ਭਾਈ ਇਹ ਤੁਹਾਨੂੰ ਸਿਟੀਜ਼ਨਸ਼ਿਪ ਦਾ ਜਿਹੜਾ ਰੁਤਬਾ ਜਿਹੜਾ ਹੈਗਾ ਉਹ ਪ੍ਰਦਾਨ ਕਰਦੀ ਉਹ ਨਹੀਂ ਹੈ ਸਟੈਂਡ ਅਲੋਨ ਜਿਹਨੂੰ ਆਪਾਂ ਕਹੀਏ ਨਾ ਵੀ ਇੱਕ ਡਾਕੂਮੈਂਟ ਨਹੀਂ ਹੈਗਾ ਲੇਕਿਨ ਸਪੋਰਟਿੰਗ ਡਾਕੂਮੈਂਟ ਹੈਗੇ ਨੇ ਜਿਵੇਂ ਆਧਾਰ ਹੈਗਾ ਆਧਾਰ ਜਿਹੜਾ ਹੈਗਾ ਇਹ ਤੁਹਾਡੇ ਤੁਹਾਡੀ ਰਹਿਸ਼ ਹੈ ਤੁਹਾਡੀ ਵੈਰੀਫਿਕੇਸ਼ਨ ਹੈ ਆਈਡੈਂਟੀ ਜਿਹੜੀ ਹੈਗੀ ਹੈ ਉਹਦਾ ਹੈਗਾ ਸਿਟੀਜ਼ਨਸ਼ਿਪ ਦੇ ਮਸਲਾ ਹੈਗਾ ਕਿ ਸਿਟੀਜ਼ਨਸ਼ਿਪ ਦੇ ਦਾ ਕੋਈ ਸਾਡੇ ਕੋਲ ਇੱਕ ਸਿੰਗਲ ਡਾਕੂਮੈਂਟ ਸ਼ੁਰੂ ਤੋਂ ਨਹੀਂ ਹੈਗਾ ਤੇ ਨਾ ਹੀ ਕੋਈ ਕੋਸ਼ਿਸ਼ ਕੀਤੀ ਗਈ ਵੀ ਉਹ ਕੀਤਾ ਜਾਵੇ ਲੇਕਿਨ ਹੁਣ ਆਪਾਂ ਇਹਦੇ ਤੇ ਨਾ ਮੈਂ ਥੋੜਾ ਜਿਹਾ ਡਿਸਕਲੇਮਰ ਦੇ ਦਾਂ ਵੀ ਜਿੰਨੀ ਵੀ ਆਪਾਂ ਚਰਚਾ ਇਹਦੇ ਤੇ ਕਰ ਲਈਏ ਉਹ ਕਰਨ ਦੇ ਬਾਵਜੂਦ ਬਾਅਦ ਵੀ ਇੰਨਾ ਕੁ ਸਕੋਪ ਹੋਊਗਾ ਵੀ ਉਹਦੇ ਤੇ ਹੋਰ ਚਰਚਾ ਕੀਤੀ ਜਾ ਸਕਦੀ ਕਿਉਂਕਿ ਇੱਕ ਚਲੰਤ ਮਾਮਲਾ ਹੈਗਾ
1: ਠੀਕ ਹੈ ਬਿਲਕੁਲ
0: ਹੁਣ ਪਾਸਪੋਰਟ ਜਿਹੜਾ ਹੈਗਾ ਜਿਹੜਾ ਬੰਦਾ ਬਾਹਰ ਹੈ ਭਾਰਤ ਤੋਂ ਬਾਹਰ ਬੈਠਾ ਹੈ ਉਹਦੇ ਵਾਸਤੇ ਉਹ ਪ੍ਰਮਾਣ ਇੱਕ ਤਰੀਕੇ ਦਾ ਸਿਟੀਜ਼ਨਸ਼ਿਪ ਤਾਂ ਉਹਨੂੰ ਸਵੀਕਾਰ ਕਰਦੇ ਨੇ ਹਰੀਸ਼ ਸਾਲੂਏ ਬਹੁਤ ਉੱਗਾ ਜਿਹੜਾ ਸਾਡਾ ਵਕੀਲ ਹੈ ਭਾਰਤ ਦਾ ਉਹਦਾ ਇਹ ਕਹਿਣਾ ਕਿ ਵੀ ਮੈਂ ਉੱਥੇ ਬਾਹਰ ਬੈਠਾ ਹੈਗਾ ਮੇਰੇ ਕੋਲ ਪਾਸਪੋਰਟ ਹੈਗਾ ਮੈਂ ਪਾਸਪੋਰਟ ਤੇ ਹੈ ਜਦੋਂ ਮੈਂ ਉੱਥੇ ਐਂਟਰ ਕੀਤਾ ਜਹਾਜ਼ ਤੋਂ ਉਤਰਿਆ ਹੈਗਾ ਤਾਂ ਮੇਰੀ ਜਦੋਂ ਹੋਈ ਹੈ ਚੈਕਿੰਗ ਉਹ ਕਿੱਥੋਂ ਆਏ ਹੈਗੇ ਵੀ ਆਹ ਮੇਰਾ ਪਾਸਪੋਰਟ ਹੈਗਾ ਠੀਕ ਹੈ ਔਰ ਇਹ ਪਾਸਪੋਰਟ ਜਿਹੜਾ ਹੈਗਾ ਰਿਪਬਲਿਕ ਆਫ ਇੰਡੀਆ ਵੱਲੋਂ ਰਾਸ਼ਟਰਪਤੀ ਦੇ ਨਾਂ ਦੇ ਹੇਠ ਮੈਨੂੰ ਇਸ਼ੂ ਕੀਤਾ ਗਿਆ ਉਹ ਕਹਿੰਦੇ ਨੋ ਪ੍ਰੋਬਲਮ ਇੰਨੀ ਕੁ ਗੱਲ ਹੈਗੀ ਹੈ ਠੀਕ ਹੈ ਉਹ ਫਿਰ ਤੁਸੀਂ ਉਹਨਾਂ ਦੇ ਕਾਨੂੰਨ ਹੈਗੇ ਵੀ ਤੁਸੀਂ ਉੱਥੇ ਕਿੰਨਾ ਚਿਰ ਰਹਿੰਦੇ ਹੋ ਸ਼ਰਤਾਂ ਪੂਰੀਆਂ ਕਰਦੇ ਫਿਰ ਤੁਹਾਨੂੰ ਉੱਥੇ ਪਰਮਾਨੈਂਟ ਸਿਟੀਜ਼ਨਸ਼ਿਪ ਜਿਹੜੀ ਹੈਗੀ ਉਹ ਰੈਜ਼ੀਡੈਂਸੀ ਉਹ ਦੇਣਗੇ ਉਹ ਅੱਡ ਠੀਕ ਹੈ ਉਹਨਾਂ ਵਾਸਤੇ ਕੋਈ ਸਮੱਸਿਆ ਨਹੀਂ ਹੈ ਲੇਕਿਨ ਜੇ ਤੁਸੀਂ ਕਹੋ ਕਿ ਇਹ

0: ਪਾਸਪੋਰਟ ਨੂੰ ਮੈਂ ਉੱਥੇ ਉਹ ਟਰੈਵਲ ਡਾਕੂਮੈਂਟ ਹੈ ਜਦੋਂ ਅਸੀਂ ਬਾਹਰ ਜਾਂਦੇ ਹੈਗੇ ਉੱਥੇ ਸਾਨੂੰ ਉਹ ਭਾਰਤ ਦੇ ਨਾਗਰਿਕ ਹੀ ਸਮਝਣਗੇ ਕਿਉਂਕਿ ਰਾਸ਼ਟਰਪਤੀ ਵੱਲੋਂ ਦੇ ਨਾਂ ਦੇ ਉੱਤੇ ਕੀਤਾ ਗਿਆ ਹੈਗਾ। ਲੇਕਿਨ ਜੇ ਆਪਾਂ ਕਹੀਏ ਭਾਰਤ ਚ ਆ ਕੇ ਵੀ ਪਾਸਪੋਰਟ ਹੈ ਜੀ ਮੇਰੇ ਕੋਲੇ ਤੇ ਇਸ ਕਰਕੇ ਮੈਂ ਸਿਟੀਜ਼ਨਸ਼ਿਪ ਹੈ, ਕਾਨੂੰਨੀ ਤੌਰ ਤੇ ਮੈਂ ਗੱਲ ਕਹਿ ਰਿਹਾ, ਤੁਹਾਡੇ ਕੋਲ ਹੋਰ ਸਾਰੇ ਪਰੂਫ ਹੈਗੇ ਨੇ, ਤੁਹਾਡੀ ਲੈਗਸੀ ਹੈਗੀ ਹੈ, ਤੁਹਾਡਾ ਬਰਥ ਹੈਗਾ ਲੈਗਸੀ ਦਾ, ਪਿੱਛੋਂ ਤੁਸੀਂ ਤੁਹਾਡੇ ਪਿਓ ਦਾਦੇ ਪੜਦਾਦੇ ਇੱਥੇ ਰਹੇ ਆ, ਆਂਢ ਗੁਆਂਢ ਜਿਹੜੇ ਤੁਹਾਨੂੰ ਉਹ ਦੱਸ ਸਕਦੇ, ਉਹ 100 ਚੀਜ਼ਾਂ ਹੈ। ਤੁਹਾਨੂੰ ਤਾਂ ਬਰਥ ਸਰਟੀਫਿਕੇਟ, ਬੱਚਾ ਪੈਦਾ ਹੁੰਦਾ ਹੈਗਾ ਬਰਥ ਸਰਟੀਫਿਕੇਟ ਇਸ਼ੂ ਹੁੰਦਾ ਹੈਗਾ, ਸਾਡੀਆਂ ਨਗਰ ਕੌਂਸਲ ਦੇ ਈਵਨ ਪੰਚਾਇਤਾਂ ਦੇ ਵਿੱਚ ਉਹ ਪਿੰਡ ਦਾ ਕੌਣ ਹੈ ਨੰਬਰਦਾਰ ਕਹਿੰਦੇ ਹੈਗੇ, ਉਹ ਦੱਸਦਾ ਵੀ ਆ
1: ਚੌਕੀਦਾਰ ਰਜਿਸਟਰ ਕਰਦਾ, ਚੌਕੀਦਾਰ
0: ਰਜਿਸਟਰ ਕਰਦਾ ਹੈ, ਰਜਿਸਟ੍ਰੇਸ਼ਨ ਹੁੰਦੀ ਹੈਗੀ, ਸਾਰਾ ਕੁਛ ਹੁੰਦਾ ਹੈ, ਠੀਕ ਹੈ। ਤਾਂ ਉਹ ਜਿਹੜੇ ਮੈਂ ਪਹਿਲਾਂ ਕਿਹਾ ਹੈਗਾ ਕਿ ਬਈ ਜਿਹੜੇ ਸਟੇਟਲੈਸ ਲੋਕ ਹੈਗੇ ਆ ਉਹਨਾਂ ਨੂੰ ਜਿਹੜਾ ਜਿਹੜਾ ਪ੍ਰੋਵੀਜ਼ਨ ਹੈਗਾ ਸਾਡੇ ਉਹਦੇ ਚ ਉਹਦੇ ਮੁਤਾਬਕ ਉਹਦੇ ਹੋਣ ਕਰਕੇ ਜਿਹੜੀਆਂ ਅਦਾਲਤਾਂ ਚ ਜਦੋਂ ਮਾਮਲਾ ਜਾਂਦਾ ਇਸੇ ਦੀਆਂ ਸੁਪਰੀਮ ਕੋਰਟ ਬੰਬੇ ਹਾਈ ਕੋਰਟ ਸਾਰਿਆਂ ਨੇ ਇਸ ਤੇ ਗੱਲ ਕੀਤੀ ਵੀ ਕਾਨੂੰਨੀ ਤੌਰ ਤੇ, ਯਾਨੀ ਕਿ ਪਾਸਪੋਰਟ ਇੱਕ ਤਰੀਕੇ ਦਾ ਪਰੂਫ ਹੈ ਲੇਕਿਨ ਇਹ ਅੰਤਮ ਪਰੂਫ ਨਹੀਂ ਹੈਗਾ, ਇਹਦਾ ਮਤਲਬ ਇਹ ਨਹੀਂ ਹੈਗਾ। ਅੱਛਾ ਦੂਜੀ ਗੱਲ ਹੁਣ ਅਗਲੇ ਇੱਕ ਬਹੁਤ ਕਿਉਂਕਿ ਮਾਮਲਾ ਗੁੰਝਲਦਾਰ ਹੈ, ਰੌਲਾ ਕਿਉਂ ਪਿਆ। ਅੱਛਾ ਫਿਰ ਇੱਕ ਹੋਰ ਚੀਜ਼ ਹੈ, ਬਹੁਤ ਸਾਰੀਆਂ ਚੀਜ਼ਾਂ ਸਾਡੀ ਅਗਿਆਨਤਾ ਚ ਵੀ ਨਿਕਲਦੀਆਂ ਨੇ। ਆਹ ਮੇਰੇ ਕੋਲ ਪਾਸਪੋਰਟ ਅੱਜ ਮੈਂ ਕਿਹਾ ਮੈਂ ਲੈ ਹੀ ਆਵਾਂ, ਦੇ ਹੀ ਲਵਾਂ, ਮੈਂ ਵੇਖਿਆ ਹੀ ਨੀ ਇਹਨੂੰ, ਇਹ ਮੈਂ ਪਿਛਲੇ ਅਕਤੂਬਰ ਚ ਬਣਵਾਇਆ, ਇੰਨੀ ਉਮਰ ਹੋ ਗਈ ਮੈਂ ਪਾਸਪੋਰਟ ਹੀ ਨੂੰ ਲਾਇਆ। ਉਹ ਦੇਸ਼ ਭਗਤੀ ਸਾਡੇ ਅੰਦਰ ਮੇਰੇ ਨਾਲ ਦੇ ਦੂਜੇ ਤੀਜੇ ਜਿਹੜੇ ਪਹਿਲੀ ਤੋਂ ਲੈ ਕੇ ਦਸਵੀਂ ਤੱਕ ਪੜ੍ਹਦੇ ਸੀ, ਕੋਈ ਅਮਰੀਕਾ ਬੈਠਾ, ਕੋਈ ਯੂਰਪ ਕਿਤੇ ਨਾ ਕਿਤੇ ਬੈਠੇ। ਮੈਂ ਕਿਹਾ ਨਾ ਵੀ ਬੜੇ ਮੈਨੂੰ ਆਏ ਵੀ ਭਾਈ ਆਓ ਜੀ ਤੁਸੀਂ ਵੀ ਆਜੋ, ਮੈਂ ਕਿਹਾ ਵੀ ਨਾ ਵੀ ਆਪਾਂ ਤਾਂ ਦੇਸ਼ ਭਗਤ, ਆਪਾਂ ਨੀ ਛੱਡਣਾ ਆਪਣਾ ਬੋਲ, ਜਿਹੜਾ ਸੁੱਖ ਛੱਜੂ ਦੇ ਚਮਾਰੇ ਨਾ ਬਲਖ ਨਾ ਬਖਾਰੇ, ਠੀਕ ਹੈ। ਉਹ ਬੜੀ ਫਿਰ ਇਹਨਾਂ ਨੇ ਕਿਹਾ ਵੀ ਚਲੋ ਬਣਾ ਲਓ, ਕਦੀ ਕੋਈ ਸੈਰ ਸੂਰ, ਹੁਣ ਨਿਆਣੇ ਬਾਹਰ ਚਲੇ ਗਏ ਨੇ ਨੌਕਰੀਆਂ ਕਰਦੇ ਵੀ ਬਣਾ ਲਓ, ਮੈਂ ਬਣਾ ਲਿਆ। ਅੱਜ ਉਹਨੂੰ ਤੁਸੀਂ ਕਿਹਾ ਨਾ ਵੀ ਆਪਾਂ ਇਹਨਾਂ ਤੇ ਚਰਚਾ ਕਰਦੇ, ਮੈਂ ਕਿਹਾ ਭਲਿਆ ਬਲ ਸਾ ਤੂੰ ਆਪਣਾ ਪਾਸਪੋਰਟ ਤਾਂ ਵੇਖ ਲਾ, ਇਹ ਪਾਸਪੋਰਟ ਕੀ ਕਹਿੰਦਾ, ਇਹ ਬਹੁਤ ਜ਼ਰੂਰੀ ਹੈ। ਮੇਰਾ ਖਿਆਲ ਪਤਾ ਨੀ ਕਿੰਨਿਆਂ ਨੇ ਪਾਸਪੋਰਟ ਹੈਗੇ ਨੇ, ਉਹਨਾਂ ਨੇ ਵੇਖਿਆ ਨੀ ਹੋਣਾ ਕੀ ਲਿਖਿਆ,
1: ਮੈਂ ਵੀ ਨੀ ਪੜ੍ਹਿਆ
0: ਇਹਦੇ ਚ, ਨਹੀਂ ਪੜ੍ਹਿਆ ਨਾ। ਲਓ ਹੁਣ ਇਹਦੇ ਚ ਕੀ ਹੈਗਾ, ਰਿਪਬਲਿਕ ਆਫ ਇੰਡੀਆ, ਭਾਰਤ ਗਣਰਾਜ ਹੈ। ਹੁਣ ਭਾਰਤ ਗਣਰਾਜ ਮੇਰੇ ਨਾਂ ਦੇ ਉੱਤੇ ਪਾਸਪੋਰਟ ਹੋਊਗਾ ਤੇ ਭਾਈ ਫਿਰ ਮੈਂ ਕੋਈ, ਮੈਨੂੰ ਇਹ ਤਾਂ ਨੀ ਕਹੂੰਗਾ ਤੂੰ ਪਾਕਿਸਤਾਨ ਦਾ ਸਿਟੀਜ਼ਨ ਹੈ ਜੀ, ਤੂੰ ਬੰਗਲਾ ਹੋ ਕੇ ਭਾਰਤ ਦਾ ਸਿਟੀਜ਼ਨ ਰਾਸ਼ਟਰਪਤੀ ਦੇ ਨਾਂ ਤੇ। ਮੈਂ ਥੋੜਾ ਜਿਹਾ ਛੋਟਾ ਇੱਕ ਸੈਂਟੈਂਸ ਹੀ ਹੈ, ਇਹ ਕਹਿ ਰਿਹਾ ਕਿ ਇਸਕੇ ਭਾਰਤ ਗਣਰਾਜ ਇਸਕੇ ਦੁਆਰਾ ਭਾਰਤ ਗਣਰਾਜ ਕੇ ਰਾਸ਼ਟਰਪਤੀ ਕੇ ਨਾਮ ਪਰ ਉਨ ਸਭੀ ਸੇ ਜਿਨਕਾ ਇਸਸੇ ਸੰਬੰਧ ਹੋ ਅਨੁਰੋਧ ਵ ਅਪੇਕਸ਼ਾ ਕੀ ਜਾਤੀ ਹੈ ਕਿ ਇਹ ਧਾਰਕ ਪਾਸਪੋਰਟ ਹੋਲਡਰ ਇਹ ਧਾਰਕ ਕੋ ਬਿਨਾ ਕਿਸੀ ਰੋਕ ਟੋਕ ਕੇ ਸਵਤੰਤਰ ਰੂਪ ਸੇ ਆਨੇ ਜਾਣੇ ਦੇ ਔਰ ਉਸੇ ਕਿਸੀ ਤਰ੍ਹਾਂ ਕੀ ਐਸੀ ਸਹਾਇਤਾ ਔਰ ਸੁਰਕਸ਼ਾ ਪ੍ਰਦਾਨ ਕਰੇ ਜਿਸ ਕੀ ਉਸੇ ਆਵਸ਼ਕਤਾ ਹੋ। ਖਤਮ, ਆ ਲਿਖਿਆ ਪਾਸਪੋਰਟ, ਇਟ ਇਜ਼ ਅ ਟਰੈਵਲ ਡਾਕੂਮੈਂਟ। ਹੁਣ ਰੌਲਾ ਤੋਂ ਪੈ ਗਿਆ, ਰੌਲਾ ਇਸ ਕਰਕੇ ਪਿਆ ਜਿਹਦੇ ਵੱਲ ਕੁਐਸ ਸਾਹਿਬ ਨੇ ਇਸ਼ਾਰਾ ਕੀਤਾ, ਇਸ਼ਾਰਾ ਕੀ ਕੀਤਾ ਉਹਨਾਂ ਨੇ ਪੂਰਾ ਮਤਲਬ ਇਹਦਾ ਤਾਂ ਪ੍ਰਸੰਗ ਹੀ ਜਿਹੜਾ ਹੈਗਾ ਰੱਖਤਾ ਹੈਗਾ ਕਿ ਜਿਹੜੀ ਭਾਰਤ ਦੀ ਸਰਕਾਰ ਇਸ ਵੇਲੇ ਜਿਸ ਵਿਚਾਰਧਾਰਾ ਦੀ ਪਾਰਟੀ ਦੇ ਜਿਹੜੀ ਕਾਗਜ ਹੈਗੀ ਇਸ ਵੇਲੇ ਸੱਤਾ ਚ ਸਟੇਟ ਪਾਵਰ ਹੈ ਜਿਹਦੇ ਕੋਲ ਉਹਦੇ ਜਿਹੜੇ ਉਹਦਾ ਕਿਰਦਾਰ ਹੈ ਨਾ ਉਹਦਾ ਚਰਿੱਤਰ ਉਹ ਬਹੁਤ ਸ਼ੱਕੀ ਹੈ ਲੋਕਾਂ ਨੂੰ। ਇਹ ਲੋਕਾਂ ਨੂੰ ਜਿੰਨੀਆਂ ਵੀ ਤੁਸੀਂ ਜਦੋਂ ਇਹ ਜਦੋਂ ਦੀ ਸਰਕਾਰ ਆਈ ਹੈ ਬਜਾਏ ਇਨਕਲੂਡ ਕਰਨ ਦੇ ਸ਼ਾਮਿਲ ਕਰਨ ਦੇ ਇਹ ਐਕਸਕਲੂਡ ਕਰਨ ਚ ਵਿਸ਼ਵਾਸ ਰੱਖਦੀ ਹੈ। ਕੱਟ ਦਿਓ ਐਸ ਆਈ ਆਰ ਦਾ ਵੋਟਾਂ ਕੱਟ ਦਿਓ, ਉਨੀਆਂ ਹੁੰਦੀਆਂ ਨੀ ਜਿਹੜੀਆਂ ਜਿਹੜੀਆਂ ਨੈਚੁਰਲ ਕੁਦਰਤੀ ਤਰੀਕੇ ਨਾਲ ਵੀ ਜਿਹੜੇ ਨਵੇਂ 18 ਸਾਲ ਦੇ ਹੋ ਗਏ ਉਹਨਾਂ ਦੀਆਂ ਵੋਟਾਂ ਬਣਨੀਆਂ ਹੈਗੀਆਂ, ਠੀਕ ਹੈ ਜੀ। ਉਸ ਤੋਂ ਇਲਾਵਾ ਤੁਸੀਂ ਦੇਖੋਗੇ ਕਿ ਜਿੰਨੀਆਂ ਵੋਟਾਂ ਕੱਟੀਆਂ ਗਈਆਂ ਉਹ ਉਹਨਾਂ ਦੀ ਗਿਣਤੀ ਕਈ ਗੁਣਾ ਜ਼ਿਆਦਾ ਹੈ ਉਹਨਾਂ ਨਾਲੋਂ ਜਿਹਨਾਂ ਦੀਆਂ ਵੋਟਾਂ ਬਣੀਆਂ ਨੇ ਐਡ ਕੀਤੀਆਂ ਜੋੜੀਆਂ ਗਈਆਂ। ਜੋੜਨ ਨਾਲੋਂ ਕੱਟਣ ਚ ਵਾਲੀ ਜਿਹੜੀ ਪ੍ਰਕਿਰਿਆ ਸਾਡੇ ਸਾਹਮਣੇ ਆ ਰਹੀ ਫਿਰ ਜਿਸ ਕਿਸਮ ਦੀ ਰਾਜਨੀਤੀ ਇਹ ਧਰਮ ਦੇ ਆਧਾਰ ਦੇ ਉੱਤੇ ਕਰਦੇ ਨੇ ਤਾਂ ਉੱਥੇ ਕਿਸੇ ਔਰ ਘੱਟ ਗਿਣਤੀਆਂ ਪ੍ਰਤੀ ਜਿਹੜੀ ਹੈਗੀ ਇਹਨਾਂ ਦੀ ਗਿਣਤੀ ਓਪਨ ਹੈ ਸ਼ਰੇਆਮ ਕਹਿੰਦੇ ਨੇ ਹੋਣੇ ਉਹਨਾਂ ਦੇ ਧਾਰਮਿਕ ਸਥਾਨ ਉਹਨਾਂ ਦੇ ਧਾਰਮਿਕ ਸਿੰਬਲ ਹੈਗੇ ਆ ਜਿਹੜੇ ਪ੍ਰਤੀਕ ਹੈ ਉਹਨਾਂ ਦਾ ਜੋ ਕਰਦੇ ਨੇ

0: 불러드리고 있지 온도 샤르야 없는 게 있지 또 오태 이거 샤트기라 해가 빼다 내는 이기 हालांकि पासपोर्ट का एक डॉक्यूमेंट है इसके अलावा 14 डॉक्यूमेंट हो 13 डॉक्यूमेंट हो रहे और उसके मुताबिक तुसी भी इतने रह रहे मैं भी इतने रह रहे आप भगवंत मान जी जेड़े दे रहे ने 1000 रुपया महिलाओं को 25 जुलाई तो उसका की आधार की बना कौन है इंटाइटल किन्नू मिलेगा जिदे कोले बैंक का तुहाडा होना चाहिए आधार कार्ड दिखाओ तो तुहानू मिल जाए सब बाकी दे जेड़े डॉक्यूमेंट्स है ਜਦੋਂ ਅਦਾਲਤ ਤੇ ਜਾਂਦਾ ਨਾ ਸਿਟੀਜ਼ਨਸ਼ਿਪ ਦਾ ਮਸਲਾ ਉਦੋਂ ਮਸਲਾ ਖੜਾ ਹੁੰਦਾ ਹੈ ਵੀ ਭਾਈ ਕਿਸੇ ਬੰਦੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਕਿਉਂਕਿ ਸਰਕਾਰ ਨੇ ਬਣਾਇਆ ਨਹੀਂ ਤੇ ਉਹ ਬਣਾਇਆ ਅੱਛਾ ਫਿਰ ਇਹ ਰੌਲਾ ਕਿਉਂ ਪੈ ਰਿਹਾ ਮੈਨੂੰ ਇਹ ਲੱਗਦਾ ਕਿ ਇਸ ਵੇਲੇ ਇਹ ਵਿਵਾਦ ਖੜਾ ਹੋਣਾ ਸੱਤਾਧਾਰੀ ਪਾਰਟੀ ਦੇ ਬਿਲਕੁਲ ਫਿੱਟ ਰਹਿੰਦਾ ਇਹ ਜਿਹੜੀ ਸਟੇਟਮੈਂਟ ਆਈ ਨਾ ਜਿਹੜੀ ਵਿਦੇਸ਼ ਮੰਤਰਾਲੇ ਵੱਲੋਂ ਇਹ ਟਰੈਵਲ ਡਾਕੂਮੈਂਟ ਹੈ ਸਿਟੀਜ਼ਨ ਦਾ ਪ੍ਰੂਫ ਨਹੀਂ ਇਹ ਆਉਂਦੀ ਹੈ 24 ਜੂਨ ਨੂੰ ਉਹ ਵੀ ਉਦੋਂ ਆਉਂਦੀ ਹੈ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਉਹ ਜਿਹੜੀ ਬਰੀਫਿੰਗ ਪੁੱਛਿਆ ਜਾਂਦਾ ਉਹਨਾਂ ਨੂੰ ਕਿ ਵੀ ਜੀ ਕੀ ਪਾਸਪੋਰਟ ਸਿਟੀਜ਼ਨਸ਼ਿਪ ਦਾ ਪ੍ਰੂਫ ਹੈਗਾ ਇਹ ਉਹਨਾਂ ਨੂੰ ਸਵਾਲ ਪੁੱਛੇਗਾ ਹੁਣ ਇਹ ਵੀ ਮਤਲਬ ਇਸ ਤੇ ਵੀ ਕੋਈ ਸਹੀ ਵਿਸ਼ਵਾਸ ਨਹੀਂ ਕਰ ਸਕਦਾ ਕਿਉਂਕਿ ਜਿਸ ਤਰ੍ਹਾਂ ਇਹ ਲੋਕ ਕਰਦੇ ਨੇ ਵੀ ਉੱਥੇ ਕੋਈ ਬੰਦਾ ਹੀ ਬਿਠਾਇਆ
1: ਸਵਾਲ ਵੀ ਕਈ ਵਾਰੀ ਦਿੱਤੇ ਜਾਂਦੇ ਨੇ ਵੀ ਤੁਸੀਂ ਆਹ
0: ਪੁੱਛਣਾ ਹੈ ਹਾਂ ਤੁਸੀਂ ਸਵਾਲ ਪੁੱਛੋ ਠੀਕ ਹੈ ਮੈਂ ਸ਼ੱਕ ਦੀ ਆਧਾਰ ਤੇ ਗੱਲ ਕਰ ਰਿਹਾ ਕਿ ਇਹ ਚੀਜ਼ਾਂ ਉਹਦੇ ਪਾਸੇ ਨੂੰ ਜਾ ਰਹੀ 24 ਜੂਨ ਨੂੰ ਇਹ ਹੁੰਦਾ ਲਾਲਾ ਲਾਲਾ ਹੋ ਜਾਂਦੀ ਸਾਰੇ ਪਾਸੇ ਆ ਮੇਰਾ ਮਿੱਤਰ ਪਿਆਰਾ ਜਿਹੜਾ ਮੇਰੇ ਨਾਲ 10 ਸਾਲ ਨਰਸਰੀ ਕਲਾਸ ਤੋਂ 10ਵੀਂ ਪੜ੍ਹਿਆ ਉਹਦਾ ਬ੍ਰੈਂਟਨ ਤੋਂ ਮੈਨੂੰ ਫੋਨ ਆ ਗਿਆ ਮੈਨੂੰ ਕਹਿੰਦਾ ਯਾਰ ਉਹ ਸੁਣਿਆ ਹੈਗਾ ਉਹ ਕੁਛ ਕਰੀ ਜਾਂਦੇ ਹੈ ਵੀ ਉਹਦੇ ਨਾਲ ਜ਼ਮੀਨਾਂ ਜ਼ਮੂਨਾਂ ਖੋਹ ਲੈਣਗੇ ਮੈਂ ਕਿਹਾ ਤੈਨੂੰ ਕਿੰਨਾ ਕਹਿੰਦਾ ਜ਼ਮੀਨਾਂ ਭੰਦਾ ਇੱਥੇ ਚੱਲੇ ਹੁਣ ਬਹੁਤ ਸਾਰੇ ਜਿਹੜੇ ਮਤਲਬ ਵੀ ਅਗਿਆਨੀ ਮੈਂ ਕਹੂੰਗਾ ਮੈਂ ਉਹਨਾਂ ਨੂੰ ਬੇਵਕੂਫ ਨਲਾਇਕ ਵਾਲੀ ਉਹ ਨੀ ਕਹੂੰਗਾ ਇਹੋ ਜਿਹੀ ਵਰਤੋਂ ਅਗਿਆਨੀ ਨੂੰ ਠੀਕ ਹੈ ਜੀ ਉਹ ਚੀਜ਼ ਨੂੰ ਪਹਿਲਾਂ ਤਾਂ ਉਹਦਾ ਅਧਿਐਨ ਨਹੀਂ ਕਰਦੇ ਕਿ ਸਟੱਡੀ ਨਹੀਂ ਕਰਦੇ ਪਰ ਘੇਰੇ ਵਿੱਚ ਚੱਕ ਦੋ ਲਾਲਾ ਲਾਲਾ ਉਹ ਹੁਣ ਮੱਚ ਗਿਆ ਔਰ ਇਹਦੇ ਨਾਲ ਤੁਸੀਂ ਦੇਖੋ ਕਿ 7 ਜੂਨ ਨੂੰ ਇੱਕ ਕਾਂਡ ਸਾਹਮਣੇ ਆਉਂਦਾ ਹੈ ਭਾਰਤ ਦੇ ਵਿੱਚ ਜਿਹੜਾ ਕਿ ਸੱਤਾਧਾਰੀ ਪਾਰਟੀ ਨੂੰ ਇਹ ਲੱਗਦਾ ਵੀ ਇਹ ਕੰਮ ਜਿਹੜਾ ਸਾਡੇ ਲਈ ਕਿਉਂਕਿ ਇਹ ਕਾਂਗਰਸ ਵੱਲੋਂ ਨਹੀਂ ਆਇਆ ਇਹ ਖੱਬੇ ਪੱਖੀਆਂ ਤੋਂ ਨਹੀਂ ਆਇਆ ਇਹ ਕਿਸੇ ਆਮ ਆਦਮੀ ਪਾਰਟੀ ਵੱਲੋਂ ਨਹੀਂ ਆਇਆ ਇਹ ਅਖਿਲੇਸ਼ ਯਾਦਵ ਵੱਲੋਂ ਨਹੀਂ ਆਇਆ ਇਹ ਮਮਤਾ ਬੈਨਰਜੀ ਇਹ ਅੰਦਰੋਂ ਆਇਆ ਉਹ ਹੈਗਾ ਰਾਮ ਮੰਦਿਰ ਜਿਹੜਾ ਕਰੋੜਾਂ ਰੁਪਏ ਦੇ ਘੁਟਾਲੇ ਦੀਆਂ ਖਬਰਾਂ ਜਿੰਨਾ ਹਜੇ ਚੱਲ ਰਿਹਾ ਕੰਮ ਸਰਕਾਰ ਹਿੱਲੀ ਪਈ ਹੈ ਦਵਿੰਦਰ ਜੀ ਉਹਦੇ ਉੱਤੇ ਕਿਉਂ ਕਿਉਂਕਿ ਇਹ ਉਹ ਕੰਸਟੀਚੁਐਂਸੀ ਜਿਨ੍ਹਾਂ ਨੂੰ ਇਹਨਾਂ ਨੇ ਰਾਮ ਦੇ ਨਾਮ ਦੇ ਉੱਤੇ ਆ ਕੰਮ ਕੀਤਾ ਅੱਜ ਸੱਤਾ ਦੇ ਵਿੱਚ ਬੈਠੇ ਨੇ 7 ਜੂਨ ਨੂੰ ਮਾਮਲਾ ਆਉਂਦਾ ਹੈ ਹਫਤੇ ਬਾਅਦ FIR ਹੁੰਦੀ ਹੈ ਤੇ 24 ਜੂਨ ਨੂੰ ਐਫ ਆਈ ਆਰ ਦੀ ਸਿੱਟ ਬਣਦੀ ਹੈ ਤੇ 24 ਜੂਨ ਨੂੰ ਉਹ ਜਿਹੜੀ ਹੈ ਸਿੱਟ ਹੈਗੀ ਉਹ ਆਪਣੀ ਰਿਪੋਰਟ ਦਿੰਦੀ ਹੈ ਤੇ ਉਦਣ ਹੀ ਆਹ ਵਾਲਾ ਸਵਾਲ ਪੁੱਛਿਆ ਜਾਂਦਾ ਹੈ ਮੈਂ ਤੁਹਾਨੂੰ ਇੱਕ ਸਰਕਮਸਟੈਂਸ਼ਲ ਐਵੀਡੈਂਸ ਦੀ ਗੱਲ ਕਰ ਰਿਹਾ ਕਿ ਵੀ ਮੈਨੂੰ ਲੱਗਦਾ ਕਿ ਇੱਕ ਬਤੌਰ ਪੱਤਰਕਾਰ ਜਦੋਂ ਅਸੀਂ ਦੇਖਦੇ ਅਸੀਂ ਟਾਈਮਿੰਗ ਜਿਹੜੀ ਹੈ ਨਾ ਉਹ ਦੇਖਦੇ ਜਦੋਂ ਅਸੀਂ ਕਿਸੇ ਚੀਜ਼ ਦਾ ਨੂੰ ਅਸੀਂ ਨੀਚ ਨਾਲ ਦੇਖਣਾ ਹੈ ਉਹਨੂੰ ਸਟੱਡੀ ਕਰਨਾ ਤੇ ਟਾਈਮਿੰਗ ਤੁਸੀਂ ਦੇਖੋ ਉਹਨਾਂ ਨੂੰ ਕੋਈ ਇਹੋ ਜਿਹਾ ਮੁੱਦਾ ਚਾਹੀਦਾ ਸੀਗਾ ਜਿਹੜਾ ਕਿ ਇਹ ਰਾਮ ਮੰਦਿਰ ਵਾਲਾ ਮੁੱਦਾ ਇਹਦੇ ਤੇ ਧਿਆਨ ਵੰਡਾਵੇ ਤੇ ਬਹੁਤ ਹੱਦ ਤੱਕ ਸਫਲ ਹੋ ਗਏ ਦੇਖੋ ਉਹਨਾਂ ਕੋਲੇ ਉਹਨਾਂ ਨੂੰ ਜਿਹੜਾ ਜਿਹੜਾ ਮੀਡੀਆ ਨਾ ਸਾਡਾ ਜਿਹਨੂੰ ਅਸੀਂ ਗੋਦੀ ਮੀਡੀਆ ਉਹ ਤਾਂ ਉਹਨਾਂ ਦੇ ਹੱਕ ਚ ਉੱਥੇ ਤੁਸੀਂ ਕੁਛ ਨੀ ਦੇਖੋਗੇ ਇਹਦੇ ਬਾਰੇ ਪਾਸਪੋਰਟ ਵਾਲੀ ਜਿਹੜੀ ਜਿਹੜਾ ਵਿਵਾਦ ਹੈਗਾ ਇਹ ਸਾਰੇ ਦਾ ਸਾਰਾ ਜਿਹੜਾ ਨਿਊ ਮੀਡੀਆ ਡਿਜੀਟਲ ਮੀਡੀਆ ਜਿਹੜਾ ਇਹਨਾਂ ਦੇ ਮਤਲਬ ਵੀ ਉਹ ਨੀ ਹੈਗਾ ਗਾ ਕੰਟਰੋਲ ਚ ਨਹੀਂ ਹੈਗਾ ਗਾ ਆਜ਼ਾਦ ਮੀਡੀਆ ਆਪਾਂ ਰਿਲੇਟਿਵਲੀ ਆਜ਼ਾਦ ਕਹਿ ਸਕਦੇ ਇਹ ਸਾਰਾ ਉੱਥੇ ਰੌਲਾ ਪੈ ਰਿਹਾ ਹੈਗਾ ਆਪਾਂ ਵੀ ਇਹਦੇ ਤੇ ਚਰਚਾ ਕਰਦੇ ਪਏ ਹੈਗੇ ਉਹਨਾਂ ਨੂੰ ਇਹ ਸੂਟ ਕਰਦਾ ਹੈਗਾ ਕਿ ਇਹ ਵਿਵਾਦ ਬਣਿਆ ਰਹੇ ਹਾਲਾਂਕਿ ਬਹੁਤ ਸਾਰੀਆਂ ਚੀਜ਼ਾਂ ਅੱਛਾ ਫਿਰ ਇਹ ਜਿਹੜਾ ਹੈਗਾ ਸਿਟੀਜ਼ਨਸ਼ਿਪ ਦੀ ਆਪਾਂ ਜੇ ਗੱਲ ਕਰੀਏ ਤਾਂ ਸਿਟੀਜ਼ਨਸ਼ਿਪ ਮੈਂ ਕਿਹਾ ਵੀ ਬਿਲਕੁਲ ਇੱਕ ਡਾਕੂਮੈਂਟ ਹੈ ਨੀ ਵੀ ਜਿਹਦੇ ਆਧਾਰ ਤੇ ਆਪਾਂ ਸਿਟੀਜ਼ਨਸ਼ਿਪ ਪ੍ਰੂਵ ਕਰ ਸਕੀਏ ਲੇਕਿਨ ਹੋਣਾ ਚਾਹੀਦਾ ਕੋਈ ਤਾਂ ਹੋਵੇ ਨਾ ਹੋਣਾ ਤਾਂ ਚਾਹੀਦਾ ਔਰ ਇਹੀ ਮੰਗ ਹੈਗੀ ਵੀ ਹੋਣਾ ਚਾਹੀਦਾ ਹੈਗਾ ਤਾਂ ਫਿਰ ਕਿਹੜਾ ਹੋਵੇ ਕਿਹਦੇ ਆਧਾਰ ਤੇ ਹੋਵੇ ਤਾਂ ਸਾਡੇ ਕੋਲ ਦੋ ਆਉਂਦੇ ਵੀ ਇੱਕ ਤਾਂ ਹੋ ਗਿਆ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ ਜਿਹਦਾ ਹਜੇ ਤੀਕਰ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ ਨੇਸ਼ਨ ਵਾਈਡ ਜਿਹੜਾ ਪੂਰੇ ਭਾਰਤ

0: ਆਸਾਮ ਦੇ ਵਿੱਚ ਇਹਨਾਂ ਨੇ ਕੀਤਾ ਤੇ ਉਹਦੇ ਚ ਉਹਨਾਂ ਨੇ 19 ਲੱਖ ਜਿਹੜਾ ਹੈਗਾ ਬੰਦਾ ਜਿਹਦੇ ਚ ਕਿਹਾ ਜਾਂਦਾ ਕਿ ਬਹੁ ਗਿਣਤੀ ਹਿੰਦੂ ਜਿਹੜੇ ਬੰਗਲਾਦੇਸ਼ੀ ਹਿੰਦੂ ਆਏ ਉਹਨਾਂ ਨੂੰ ਇਹਨਾਂ ਨੇ ਬਾਹਰ ਕੱਢ ਦਿੱਤਾ। ਲੇਕਿਨ ਉਹ ਵੀ ਹਜੇ ਹੋਲਡ ਚ ਹੀ ਆ, ਫਾਈਨਲ ਉਹ ਨਹੀਂ ਹੈਗਾ, ਉਹਦੇ ਤੇ ਵੀ ਇਤਰਾਜ਼ ਵਗੈਰਾ ਜਿਹੜੇ ਹੈਗੇ ਉਹ ਹੋਏ। ਦੂਜਾ ਹੈਗਾ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਵੀ ਜਿਹੜਾ ਆਧਾਰ ਬਣ ਸਕਦਾ। ਹੁਣ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਜਿਹੜਾ ਹੈ ਉਹ ਸਿੱਧਾ ਸਿੱਧਾ ਮਰਦਮਸ਼ੁਮਾਰੀ ਨਾਲ ਜੁੜਿਆ ਹੋਇਆ, ਜਿਹੜੀ 10 ਸਾਲਾਂ ਬਾਅਦ ਹੁੰਦੀ ਔਰ ਜਿਹੜੀ ਪ੍ਰਕਿਰਿਆ ਜਿਹੜੀ ਹੈਗੀ ਆ ਹੁਣ ਸ਼ੁਰੂ ਹੋਣ ਵਾਲੀ ਹੈ ਤੇ ਜਿਹੜੀ ਅਗਲੇ ਸਾਲ ਤੱਕ ਚੱਲਣੀ ਹੈਗੀ ਆ, ਉਹ ਆਧਾਰ ਬਣ ਸਕਦੇ। ਤਾਂ ਇਸ ਕਰਕੇ ਇਹ ਜਿਹੜਾ ਪਾਸਪੋਰਟ ਵਾਲਾ ਵਿਵਾਦ ਹੈ, ਮੈਨੂੰ ਲੱਗਦਾ ਕਿ ਇਹਨੂੰ ਖੜਾ ਕੀਤਾ ਗਿਆ ਹੈ। ਇਹਦੇ ਨਾਲ ਅੱਜ ਤੀਕਰ ਕਿਸੇ ਨੂੰ ਕੋਈ ਸਮੱਸਿਆ ਨਹੀਂ ਆਈ ਵੀ ਪਾਸਪੋਰਟ ਤੁਹਾਡਾ ਸਿਟੀਜ਼ਨਸ਼ਿਪ ਦਾ ਸਬੂਤ ਹੈ ਕਿ ਨਹੀਂ ਹੈ, ਜਾਂ ਮੈਨੂੰ ਦੱਸੋ ਵੀ ਕਿਸੇ ਨੂੰ ਆਈ ਹੋਵੇ, ਉਹ ਵੀ ਚੱਲੀ ਜਾਂਦਾ ਹੈਗਾ ਸਾਰਾ ਕੁਝ। ਸੋ ਇਹ ਵਿਵਾਦ ਵੀ ਜਿਹੜੀ ਮਾੜੀ ਮੋਟੀ ਜੜ ਆਪਾਂ ਜਿੰਨਾ ਕਿ ਆਪਣੇ ਕੋਲ ਸੀਮਿਤ ਸਮਾਂ ਇਹਦੇ ਉੱਤੇ ਜਿਹੜੀ ਮੈਂ ਪੜ੍ਹ ਸਕਿਆ, ਜਿੰਨੀ ਕੁ ਮੇਰੀ ਸਮਰੱਥਾ ਹੈਗੀ ਆ, ਮੇਰੇ ਕੋਲ ਵੋਕੈਬਲਰੀ ਆ, ਸ਼ਬਦਾਵਲੀ ਆ, ਜਿਹਦੇ ਚ ਮੈਂ ਆਪਣੀ ਜਿਹੜੀ ਗੱਲ ਜੋ ਮੈਂ ਸੋਚਦਾ ਉਹਨੂੰ ਮੈਂ ਦੱਸ ਸਕਿਆ, ਤਾਂ ਉਹਦੇ ਮੁਤਾਬਕ ਇਹੀ ਮੈਨੂੰ ਤਾਂ ਇਹ ਲੱਗਦਾ ਕਿ ਇਹ ਇੱਕ ਇਹੋ ਜਿਹਾ ਜਿਹੜਾ ਇਹਨਾਂ ਨੂੰ ਸੂਟ ਕਰਦਾ। ਔਰ ਦੂਜੀ ਗੱਲ ਇਹ ਜਿਹੜਾ ਹੈਗਾ ਨਾ ਵੀ ਪਰੂਫ ਸਿਟੀਜ਼ਨਸ਼ਿਪ ਦਾ, ਇਹ ਉਹਨਾਂ ਲੋਕਾਂ ਵਾਸਤੇ ਬਾਹਰਲੇ ਦੇਸ਼ਾਂ ਦੀਆਂ ਜਿਹੜੀਆਂ ਅਦਾਲਤਾਂ ਦੇ ਵਿੱਚ ਜੇ ਉਹ ਇੱਥੋਂ ਜਾਂਦੇ ਨੇ ਕਿ ਸਾਡੇ ਨਾਲ ਹੋਰੇ ਜਿਵੇਂ ਆਪਣੇ ਪੰਜਾਬ ਚੋਂ ਗਏ ਨੇ ਲੋਕ, ਉਹਨਾਂ ਨੇ ਉੱਥੇ ਸ਼ਰਨ ਲਈ ਹੈਗੀ ਹੈ, ਉੱਥੇ ਅਪਲਾਈ ਕਰਦੇ ਨੇ। ਹੁਣ ਕੈਨੇਡਾ ਦੇ ਵਿੱਚ ਤਾਂ ਉਹ ਵੀ ਉਹਨਾਂ ਨੇ ਜਿਹੜੀ ਆ ਅਸਾਈਲਮ ਵਾਲੇ ਜਿਹੜੇ ਕਾਨੂੰਨ ਹੈਗਾ ਉਹਨੂੰ ਸਖ਼ਤ ਕਰਦੇ ਆ ਰਹੇ ਨੇ ਸਾਰੇ, ਉਹਨਾਂ ਵਾਸਤੇ ਦਿੱਕਤ ਜ਼ਰੂਰ ਬਣਦੀ ਹੈ ਵੀ ਪ੍ਰੂਵ ਕਰੋ ਤੁਹਾਡੀ ਸਿਟੀਜ਼ਨ ਤੁਸੀਂ ਹੈ ਵੀ, ਤੁਸੀਂ ਕਹਿੰਦੇ ਜੀ ਪੰਜਾਬ ਦੇ ਵਿੱਚ ਹਿੰਦੁਸਤਾਨ ਚ ਸਾਡੇ ਨਾਲ ਬੜਾ ਜ਼ੁਲਮ ਹੋ ਰਿਹਾ ਹੈਗਾ, ਤੁਸੀਂ ਪ੍ਰੂਵ ਕਰੋ ਵੀ ਤੁਸੀਂ ਹੈ।
1: ਜ਼ਿਆਦਾ ਲੰਬਾ ਨਾ ਹੋ ਜੇ ਪ੍ਰੋਗਰਾਮ, ਮੈਂ ਹਾਂ ਭੱਟੀ
0: ਸਾਹਿਬ ਕੋਈ ਗੱਲ ਨਹੀਂ, ਗੱਲ ਲੰਮੀ ਹੈ ਇਹ
2: ਪਰੇਸ਼ਾਨ ਹੋ, ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ, ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ, ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ, ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ, ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ, ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
3: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ। ਯਾਦ ਰੱਖੋ, ਸੋਨਿਕ ਇੰਸ਼ੋਰੈਂਸ 5878321208।
2: बड़े सोचा च पए हो वीर जी, की गल होगी?
3: थक गए हैं घर लब लब के। कैलगरी च घर खरीद

0: मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया।
1: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीदने लई गौरव शर्मा नू शोरूम च जाके मिलो जां फिर फोन कर लो 4039036757।
0: मर्सिडीज बेंस कंट्री हिल्स।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ। ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ।
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871-2208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
1: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ।
8: ਸਾਡੇ ਕਈ NRI ਭਰਾ ਨੇ, ਉਹਨਾਂ ਦੇ ਇੰਟਰਸਟ ਨਾਲ ਵੀ ਜੁੜਿਆ ਹੋਇਆ। ਸਾਡੇ ਪੰਜਾਬ ਦੇ ਵੀ ਬਹੁਤ ਸਾਰੇ ਲੋਕ ਨੇ ਵੱਡੀ ਗਿਣਤੀ, ਜਿਨ੍ਹਾਂ ਨੂੰ ਇਹ ਖਤਰਾ ਖੜਾ ਹੋਇਆ ਵੀ ਸਾਡੀ ਵੋਟ ਹੀ ਨਾ ਕੱਟੀ ਜਾਵੇ। ਇਹ ਕਈ ਤਰ੍ਹਾਂ ਦੇ, ਜਿਹੜੀ ਤੁਸੀਂ ਕਲੈਰਿਟੀ ਨਾਲ ਜਿੰਨੀ ਗੱਲ ਦੱਸੀ ਪਾਸਪੋਰਟ ਬਾਰੇ, ਕਈ ਗੱਲਾਂ ਦਾ ਮੈਨੂੰ ਆਪ ਨੂੰ ਗਿਆਨ ਨਹੀਂ ਸੀ। ਬਹੁਤ ਸਾਰੀ ਜਾਣਕਾਰੀ ਜਿਹੜੀ ਹੈ ਅੱਜ ਤੁਹਾਡੇ ਤੋਂ ਹਾਸਲ ਹੋਈ। ਭੱਟੀ ਸਾਹਿਬ,
9: CAA ਬਾਰੇ ਵੀ ਗੱਲ ਕੀਤੀ, ਉਹ ਵਿੱਚ ਜੁੜਿਆ ਹੋਇਆ, ਪਰ ਕੋਈ ਗੱਲ ਨਹੀਂ, ਬਾਅਦ ਚ ਕਰ ਲਓ।
8: ਪ੍ਰੈਸ ਸਾਹਿਬ, ਮੈਂ ਫਿਰ ਇਹ ਜਾਣਨਾ ਚਾਹੂੰ ਵੀ ਪਾਸਪੋਰਟ ਵੀ ਹੈ ਨੀ, ਆਧਾਰ ਵੀ ਹੈ ਨੀ, ਫਿਰ ਆਧਾਰ ਕਾਹਦੇ ਵਾਸਤੇ ਬਣਾਇਆ ਸੀ ਜੀ? ਰਾਸ਼ਨ ਕਾਰਡ ਤਾਂ ਚਲੋ ਰਾਸ਼ਨ ਲੈਣ ਵਾਸਤੇ ਹੋ ਗਿਆ, ਪਾਸਪੋਰਟ ਜਿਹੜਾ ਉਹ ਟਰੈਵਲ ਡਾਕੂਮੈਂਟ ਹੋ ਗਿਆ, ਆਧਾਰ ਕਾਰਡ ਤਾਂ ਸਮੁੱਚੀ ਪਾਪੂਲੇਸ਼ਨ ਦਾ ਬਣਾਇਆ। ਤੁਸੀਂ ਡਰਾਈਵਿੰਗ ਲਾਇਸੈਂਸ ਵੀ ਆਧਾਰ ਨਾਲ ਜੋੜਤਾ, ਵੋਟ ਵੀ ਆਧਾਰ ਨਾਲ ਜੋੜਤੀ, ਰਜਿਸਟਰੀ ਕਰਾਉਣੀ ਹੈ ਉੱਥੇ ਵੀ ਆਧਾਰ ਕਾਰਡ ਚਾਹੀਦਾ, ਜੇ ਤੁਸੀਂ ਅੰਬਾਨੀ ਸਾਹਿਬ ਤੋਂ ਸਿਮ ਕਾਰਡ ਲੈਣਾ ਉੱਥੇ ਵੀ ਆਧਾਰ ਚਾਹੀਦਾ, ਜੇ ਤੁਸੀਂ ਰਿਲਾਇੰਸ ਦਾ ਸਿਮ ਲੈਣਾ ਉੱਥੇ ਵੀ, ਸੋਰੀ ਏਅਰਟੈੱਲ ਦਾ ਲੈਣਾ ਉੱਥੇ ਵੀ ਤੁਹਾਨੂੰ ਜਿਹੜਾ ਆਧਾਰ ਚਾਹੀਦਾ, ਜੇ ਸਰਕਾਰ ਤੋਂ 1000 ਰੁਪਇਆ ਔਰਤਾਂ ਨੇ ਲੈਣਾ ਉੱਥੇ ਵੀ ਆਧਾਰ ਚਾਹੀਦਾ, ਬੱਸ 'ਚ ਮੁਫ਼ਤ ਸਫ਼ਰ ਕਰਨਾ ਉੱਥੇ ਵੀ ਆਧਾਰ ਕਾਰਡ ਚਾਹੀਦਾ। ਆਧਾਰ ਕਾਰਡ ਦੀ ਵਰਤੋਂ ਹਰ ਜਗ੍ਹਾ ਹੋਊਗੀ, ਤੁਹਾਡਾ ਚਾਹੇ ਪਛਾਣ ਪੱਤਰ ਕਹਿ ਲਓ, ਫਿਰ

0: ਪਰ ਨਾਗਰਿਕਤਾ ਦਾ ਸਬੂਤ ਇਹ ਵੀ ਨਹੀਂ ਹੈਗਾ ਫਿਰ ਐਡਾ ਇਨ ਇਸ ਡਾਕੂਮੈਂਟ ਦੀ ਲੋੜ ਕੀ ਸੀ ਫਿਰ ਉਦੋਂ ਵੀ ਭਾਰਤੀ ਜਨਤਾ ਪਾਰਟੀ ਆਪੋਜੀਸ਼ਨ ਸੀ ਜਦੋਂ ਤੁਸੀਂ ਦੱਸਿਆ ਵੀ ਬਣਾਇਆ ਇਹ ਤੇ ਇੰਨੀ ਜਗ੍ਹਾ ਤੇ ਵਰਤੋਂ ਹੋਣ ਲੱਗ ਗਈ ਸਾਰਾ ਕੁਝ ਇਹਦੇ ਨਾਲ ਜੋੜਤਾ ਪ੍ਰਾਪਰਟੀਆਂ ਇਹਦੇ ਨਾਲ ਜੋੜਤੀਆਂ ਬੈਂਕ ਵਾਲੇ ਕਹਿੰਦੇ ਵੀ ਕੇਵਾਈਸੀ ਆਧਾਰ ਲਿਆਓਗੇ ਤਾਂ ਤੁਹਾਡਾ ਖਾਤਾ ਖੁੱਲੂ ਬੈਂਕ 'ਚ ਖਾਤਾ ਨਹੀਂ ਖੁਲਾ ਸਕਦੇ ਤੁਸੀਂ ਸਾਰਾ ਕੁਝ ਆਧਾਰ ਨਾਲ ਆਧਾਰ ਵੀ ਹੈ ਨੀਗਾ ਕੀ ਭੰਬਲ ਭੁੱਸ ਹੈ
1: ਮੈਂ ਤੁਹਾਨੂੰ ਦੱਸਦਾ ਇੱਕ ਖਾਸ ਕਿਸਮ ਦਾ ਅਸਲ ਵਿੱਚ ਅਥੋਰਿਟੇਰੀਅਨ ਮੈਡਨੈਸ ਇਨਸੈਨਿਟੀ ਕਹਿ ਸਕਦੇ ਹਾਂ ਖਾਸ ਕਿਸਮ ਦਾ ਪਾਗਲਪਣਾ ਹੈ ਸੱਤਾਧਾਰੀਆਂ ਦਾ ਤਾਂਬਰਮ ਸਾਹਿਬ ਤੋਂ ਸ਼ੁਰੂ ਹੋਇਆ ਸੀ ਜਿਹੜੇ ਬੰਦੇ ਬਿਲਕੁਲ ਟੋਟਲੀ ਰੈਸ਼ਨਲ ਤੇ ਟੈਕਨੀਕਲ ਤੇ ਇੰਸਟਰੂਮੈਂਟਲ ਹੁੰਦੇ ਨਾ ਉਹ ਇੱਦਾਂ ਸੋਚਦੇ ਨੇ ਕਿ ਸਾਰੇ ਸਿਟੀਜਨਸ ਦੀਆਂ ਅੱਖਾਂ ਦੀ ਫੋਟੋ ਲਓ ਇੱਕੋ ਹੀ ਕਾਰਡ ਦੇ ਨਾਲ ਸਾਰਾ ਕੁਛ ਹੋ ਜਾਊ ਮੋਦੀ ਸਾਹਿਬ ਵੀ ਉਹਨੇ ਦਿਨ ਡੰਕਾ ਵਜਾਉਂਦੇ ਸੀ ਕਿ ਇੱਕ ਹੀ ਕਾਰਡ ਹੋਊਗਾ ਇੱਕ ਨੇਸ਼ਨ ਇੱਕ ਕਾਰਡ ਲਾਉਣਾ ਜੇ ਉਹ ਇਸੇ ਕਰਕੇ ਉਹਦਾ ਨਾਂ ਆਧਾਰ ਰੱਖਿਆ ਗਿਆ ਹੁਣ ਉਹਨੂੰ ਕੈਂਸਲ ਕਰਨ ਦਾ ਆਧਾਰ ਇਹ ਬਣਾਇਆ ਕਿ ਤਾਂ ਸਟੇਟਾਂ ਵੱਲੋਂ ਇਸ਼ੂ ਹੈ ਤਾਂ ਸੈਂਟਰ ਵੱਲੋਂ ਇਸ਼ੂ ਨਹੀਂ ਹੁੰਦਾ
0: ਸੈਂਟਰ ਦਾ ਜੀ ਉਹ ਕਾਰਡ
1: ਹੈ ਤਾਂ ਸੈਂਟਰ ਦਾ ਪਰ ਉਹਨੂੰ ਕੱਢਣ ਦੇ ਵਿੱਚ ਨਾ ਉਹਨੇ ਕਰਿਆ ਗਿਆ ਵੀ ਉਹ ਸਟੇਟ ਦਾ ਲੋਕਲ ਆਇਡੈਂਟੀ ਕਾਰਡ ਹੈ ਇਨਫੈਕਟ
0: ਅੱਛਾ ਜੀ
1: ਹਾਂ ਸੋ ਇਹ ਹੈ ਕਿ ਐਕਚੁਅਲੀ ਕੀ ਹੈ ਕਿ ਇਸ ਦੇ ਵਿੱਚ ਇੱਕ ਜਿਹੜੀ ਸਰਵੇਲੈਂਸ ਸਟੇਟ ਦਾ ਮਨ ਚ ਮਾਡਲ ਹੈ ਕਿ ਸਿਟੀਜਨ ਹੋਵੇ ਉਹਦੀਆਂ ਲੱਤਾਂ ਬਾਹਾਂ ਹੱਥ ਪੈਰ ਜਿਵੇਂ ਵੀ ਹਿੱਲਣ ਸਾਰਾ ਡਾਟਾ ਸਾਡੇ ਕੋਲ ਪਰ ਉਹ ਡਾਟਾ ਵਿਕਿਆ ਹੈ ਅਜੇ ਵੀ ਵਿਕ ਰਿਹਾ ਬਹੁਤ ਵੱਡੇ ਪੱਧਰ ਦੇ ਉੱਪਰ ਪਰ ਕਿੰਨੀ ਕਿਸਮਾਂ ਦਾ ਡਾਟਾ ਸਾਡੇ ਤੋਂ ਲਿਆ ਜਾਂਦਾ ਹੈ ਪਰ ਟਰੱਸਟ ਨਹੀਂ ਦੇਖੋ ਇਹ ਸਿੰਪਲਸਟ ਫੈਕਟ ਹੈ ਕਿ ਸਿਟੀਜਨ ਮਸਟ ਟਰੱਸਟ ਦਾ ਸਟੇਟ ਸਟੇਟ ਮਸਟ ਮਿਸਟਰਸਟ ਦਾ ਸਿਟੀਜਨ ਉਹ ਉਸ ਟਾਈਮ ਜਿਹੜਾ ਚਿਦੰਬਰਮ ਸਾਹਿਬ ਨੇ ਮਾਡਲ ਲਿਆਂਦੇ ਉਹ ਇਹਨਾਂ ਦੇ ਸੂਟ ਕਰ ਗਿਆ ਇਹਨਾਂ ਨੂੰ ਕਿ ਹਰ ਵਕਤ ਪੂਰੀ ਮੋਨੀਟਰਿੰਗ ਹਰ ਚੀਜ਼ ਦੀ ਸਾਰਾ ਕੁਛ ਹੋਵੇ ਫੋਟੋ ਖਿੱਚੀ ਜਾਵੇ ਜੀ ਫੋਟੋ ਉੱਥੇ ਲਾਈ ਜਾਵੇ ਇਸ ਤਰ੍ਹਾਂ ਕਰੀ ਜਾਵੇ ਕਿਤੇ ਫੋਟੋ ਜਾਓ ਨਾ ਤੁਸੀਂ ਮਤਲਬ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਸੁਣਾਉਣਾ ਕਿ ਮੇਰਾ ਲਾਇਸੈਂਸ ਮਤਲਬ ਕਿਤੇ ਜੇਬ ਕੱਟੀ ਗਈ ਉਹ ਚ ਲਾਇਸੈਂਸ ਵੀ ਚਲੇ ਸਾਰੇ ਕਾਰਡ ਚਲੇ ਗਏ ਉਹ ਕਹਿੰਦੇ ਡਰਾਈਵਿੰਗ ਲਾਇਸੈਂਸ ਲਈ ਐਫ ਆਈ ਆਰ ਕਟਾਉਣੀ ਪੈਂਦੀ ਹੈ ਐਫ ਆਈ ਆਰ ਕਟਾਉਣ ਦੇ ਲਈ ਉੱਥੇ ਜਾ ਕੇ ਫੋਟੋ ਖਿਚਾਓ ਉੱਥੇ ਉਹ ਜਿਹੜੇ ਕੈਮਰੇ ਲੱਗੇ ਹੋਏ ਨੇ ਉਹ ਚ ਇਹ ਨਹੀਂ ਪਤਾ ਲੱਗਦਾ ਫੋਟੋ ਇਹੋ ਜਿਹੀ ਉਹ ਖਿੱਚਦਾ ਹੈ ਕਿ ਬੰਦਾ ਜਿਉਂਦਾ ਮਰ ਗਿਆ ਚਿਮਨੀ ਹੈ ਕਿ ਜਨਾਨੀ ਹੈ ਕਿ ਬੰਦਾ ਕੀ ਹੈ ਇਹ ਉੱਥੇ ਜਿਹੜਾ ਬੰਦਾ ਫੋਟੋ ਖਿੱਚ ਰਿਹਾ ਸੀ ਉਹਦੇ ਵਿਚਾਰੇ ਦਾ ਆਪ ਐਕਸੀਡੈਂਟ ਹੋਇਆ ਇੱਕ ਬਾਂਹ ਟੁੱਟੀ ਹੋਈ ਉਹ ਬੈਠਾ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਯਾਰ ਇੱਡੀ ਕੀ ਗੱਲ ਹੈ ਕਾਗਜ਼ ਗੁੰਮ ਹੋ ਗਿਆ ਕਿਸੇ ਬੰਦੇ ਦਾ ਉਹ ਕਹਿੰਦਾ ਜੀ ਤੁਹਾਨੂੰ ਨਹੀਂ ਪਤਾ ਸਾਰੇ ਡਰਾਈਵਰ ਕਹਿੰਦਾ ਜਿਹੜੇ ਇੱਥੋਂ ਜਾਂਦੇ ਨੇ ਬਾਹਰ ਐਕਸੀਡੈਂਟ ਕਰ ਦਿੰਦੇ ਨੇ ਉੱਥੇ ਉਹਨਾਂ ਦਾ ਉਹ ਜ਼ਬਤ ਕਰ ਲੈਂਦੇ ਨੇ ਲਾਇਸੈਂਸ ਤੇ ਸਾਨੂੰ ਦਿੱਕਤ ਆ ਜਾਂਦੀ ਹੈ ਕਿਉਂਕਿ ਉੱਥੇ ਉਹ ਦੇ ਆਉਂਦੇ ਨੇ ਇੱਥੇ ਆ ਕੇ ਜਾਲੀ ਬਣਾ ਲੈਂਦੇ ਨੇ ਫਿਰ ਆਰਾਮ ਦੇ ਨਾਲ ਜਾਂ ਸ਼ਿਕਾਇਤ ਲਿਖਾ ਦਿੰਦੇ ਨੇ ਜਾਲੀ ਉਹ ਮੈਂ ਪੁੱਛਿਆ ਮੈਂ ਭਲੇ ਲੋਕ ਕਿੰਨੇ ਪਰਸੈਂਟੇਜ ਹਜ਼ਾਰ ਚੋਂ ਇੱਕ ਵੀਹ ਹਜ਼ਾਰ ਚੋਂ ਇੱਕ ਲੱਖਾਂ ਚੋਂ ਇੱਕ ਕਹਿੰਦਾ ਹੁੰਦਾ ਤਾਂ ਲੱਖਾਂ ਚੋਂ ਇੱਕ ਹੋਈ ਹੈ ਮੈਂ ਕਿਹਾ ਸਜ਼ਾ ਤੁਸੀਂ ਖੁਦ ਨੂੰ ਵੀ ਦਿੱਤੀ ਹੋਈ ਹੈ ਲੱਖਾਂ ਨੂੰ ਵੀ ਦਿੱਤੀ ਹੋਈ ਹੈ ਸਾਰੇ ਲੋਕ ਡਰਾਈਵਰ ਹੀ ਨੇ ਬਾਹਰ ਜਾ ਕੇ ਉਹਨਾਂ ਦੇ ਉੱਥੇ ਗੁੰਮੇ ਹੀ ਹੋਣਗੇ ਉਹ ਸਟੇਟ ਪੋਲਿਸੀ ਬਣਾਉਣੇ ਆ ਨਾ ਸਰਵੇਲੈਂਸ ਸਟੇਟ ਦੀਆਂ ਪੋਲਿਸੀ ਤੇ ਬਣਦੇ ਨੇ ਇੱਕੋ ਹੀ ਸਟੇਜਨ ਇੱਕ ਵੀ ਗਲਤ ਨਾ ਹੋਵੇ ਉਹਨੂੰ ਏਦਾਂ ਘੇਰ ਲਈਏ ਸੀ ਇਹ ਸ਼ਿਕਾਰੀ ਪ੍ਰਵਿਰਤੀ ਹੈ ਅਸਲ ਵਿੱਚ ਉਹਦੇ ਚੋਂ ਇੰਨੀ ਆਈਡੈਂਟੀ ਉਹਦੇ ਚ ਪੈਨ ਕਾਰਡ ਹੈ ਜੇ ਮਤਲਬ ਆਧਾਰ ਦੇ ਨਾਲ ਹੀ ਪੈਨ ਜੁੜਿਆ ਹੋਇਆ ਕਿ ਜਿਹਦੀਆਂ ਸਾਰੀਆਂ ਟ੍ਰਾਂਸੈਕਸ਼ਨ ਨੇ ਜਿਹੜੀਆਂ ਇਹਦੇ ਥਰੂ ਹੋਣ ਇਸ ਤਰ੍ਹਾਂ ਹੋਵੇ ਉਸ ਤਰ੍ਹਾਂ ਹੋਵੇ ਮਤਲਬ ਕਿੰਨੇ ਡੰਕੇ ਦੇ ਨਾਲ ਪਹਿਲਾਂ ਡਿਜੀਟਲ ਇਕੋਨੋਮੀ ਲੈ ਕੇ ਆਉਂਦੀ ਗਈ ਜੀ ਆਹ ਏ ਟੀ ਐਮ ਆ ਗਏ ਹੋਰ ਆ ਗਏ ਹੁਣ ਉਹ ਖਤਮ ਹੀ ਹੋ ਗਿਆ ਸਾਰਾ ਕੁਛ ਸਾਰੇ ਦਾ ਸਾਰਾ ਜੀ ਪੇ ਤੇ ਹੀ ਆ ਗਿਆ ਪਰ ਸਾਨੂੰ ਨਹੀਂ ਪਤਾ ਲੱਗਦਾ ਕਿ ਕਿੱਥੇ ਕੀ ਜਾਂਦਾ ਇੱਕ ਹੋਰ ਇਸ਼ੂ ਹੈ ਬਹੁਤ ਇੰਪੋਰਟੈਂਟ ਜਿਹੜਾ ਇਸ਼ੂ ਸਿਟੀਜ਼ਨਸ਼ਿਪ ਨਾਲ ਜੁੜਿਆ ਹੋਇਆ ਉਹ ਹੈ ਕਿ ਸਿਟੀਜ਼ਨਸ਼ਿਪ ਉਹਨੂੰ ਜ਼ਿਆਦਾ ਦਿੱਤੀ ਜਾਂਦੀ ਸੀ ਜਿਹੜਾ ਟੈਕਸ ਪੇਅਰ ਸੀ ਹੁਣ ਪਤਾ ਕਿ ਇਨਕਮ ਟੈਕਸ ਇੰਡੀਆ ਦੇ ਵਿੱਚ 1.2% ਲੋਕ ਪੇ ਕਰਦੇ ਨੇ ਆਪਾਂ ਉਹਨਾਂ ਦੇ ਵਿੱਚ ਆਉਂਦੇ ਜਿਹੜੇ ਇਨਕਮ ਟੈਕਸ ਪੇ ਕਰਦੇ ਨੇ ਪਰ ਉਹਨਾਂ ਨੂੰ ਉੱਥੇ ਸਪੈਸ਼ਲ ਰਾਈਟ ਦਿੱਤੇ ਜਾਂਦੇ ਸੀ ਪਹਿਲਾਂ ਜਿਹੜਾ ਟੈਕਸ ਪੇਅਰ ਹੈ ਹੁਣ ਇਹ ਕਿ ਟੈਕਸ ਪੇਅਰ ਹੈ ਜਿਹੜਾ ਉਹੀ ਵਿਚਾਰਾ ਵਿਕਟਮ ਹੈ ਸਭ ਤੋਂ ਵੱਡਾ ਬਣਿਆ ਪਰ ਇਹ ਬਹੁਤ ਵੱਡੀ ਕਮਾਲ ਦੀ ਗੱਲ ਦਿਖਾਈ ਜਾਂਦੀ ਹੈ ਕਿ ਜੀ ਇਸ ਤਰ੍ਹਾਂ ਉਸ ਤਰ੍ਹਾਂ ਸਿਟੀਜਨ ਵਿੱਚ ਡਿਫਰੈਂਸ ਕਰਨ ਲਈ ਪਰ ਮੈਂ ਡਾਟਾ ਦੇਖਿਆ ਕਿ ਜੀ ਐਸ ਟੀ ਕਿੰਨੇ ਪਰਸੈਂਟ ਪੇ ਕਰਦੇ ਨੇ ਜੀ ਐਸ ਟੀ 100% ਕਰਦੇ ਨੇ ਕਿ ਹੁਣ ਤੁਸੀਂ ਜੇ ਇਹਨੂੰ ਥੋੜੀ ਜਿਹੀ ਡਿੱਕੀ ਚ ਜਾ ਕੇ ਦੇਖੋਗੇ ਜੀ ਐਸ ਟੀ ਬੇਸਿਕਲੀ ਮਾਰਕੀਟ ਦਾ ਟੈਕਸ ਹੈ ਇਨਕਮ ਟੈਕਸ ਹੈ ਜਿਹੜਾ ਉਹ ਸਟੇਟ ਦਾ ਟੈਕਸ ਹੈ ਸਟੇਟ ਬੇਸਿਕਲੀ ਮਾਰਕੀਟ ਦੇ ਥੱਲੇ ਲੱਗੀ ਹੋਈ ਹੈ ਜੇ ਤੁਸੀਂ ਦੇਖੋਗੇ ਨਾ ਅਲਟੀਮੇਟ ਜਿਹੜੀ ਡਿਟਰਮੀਨੇਸ਼ਨ ਹੈ ਹੋਰ ਜਾਂ ਪਹਿਲਾਂ ਤਾਂ ਓਪਨ ਹੁੰਦਾ ਸੀ ਅੰਗਰੇਜ਼ਾਂ ਦੀ ਵੀ ਅਜੇ ਵੀ ਬਹੁਤ ਸਾਰੇ ਮੁਲਕਾਂ ਦਾ ਅਜੇ ਟਰੰਪ ਨੇ ਕਿਹਾ ਸੀ ਇੰਨੇ ਪੈਸੇ ਦੋ ਤੁਹਾਡੀ ਸਿਟੀਜ਼ਨਸ਼ਿਪ ਲੈ ਲਓ ਪਹਿਲਾਂ ਇਹ ਵੀ ਸੀ ਕਿ ਜਿਹੜਾ ਪੇ ਕਰ ਰਿਹਾ ਸਟੇਟ ਨੂੰ ਉਹ ਸਿਟੀਜ਼ਨ ਜਾਂ ਜਿਹੜਾ ਕੋਈ ਯੂਜ਼ਫੁਲ ਹੈਗਾ ਉਸ ਤਰੀਕੇ ਦੇ ਨਾਲ ਉਹ ਗੱਲ ਬਿਲਕੁਲ ਰਾਜੂ ਜੀ ਦੀ ਠੀਕ ਹੈ ਇਹਦਾ ਮਤਲਬ ਕੋਈ ਨਹੀਂ ਕਿ ਰੌਲੀ ਪਾਉਣ ਦੇ ਲਈ ਕੀਤਾ ਗਿਆ ਇੱਕ ਇਹਦੇ ਨਾਲ ਹੋਰ ਵੀ ਇਸ਼ੂ ਜੁੜਿਆ ਹੋਇਆ ਸੀ ਪਿਛਲੇ ਦਿਨੀ ਸਾਡੇ ਸੇਲਰਸ ਅਮਰੀਕਾ ਨੇ ਮਾਰਤੇ ਸੀ ਸਾਡੇ ਇੱਥੇ ਮੋਦੀ ਸਾਹਿਬ ਆਪਣੇ ਲੈ ਕੇ ਬਹੁਤ ਸਾਰੀ ਆਪਣੀ

0: ਰਾਤ ਨਾਲ ਉੱਥੇ ਗਏ ਹੋਏ ਸੀ ਅਮਰੀਕਾ ਦੇ ਵਿੱਚ, ਉਹਦੀਆਂ ਵੀ ਖਬਰਾਂ ਚੱਲੀਆਂ, ਉਹ ਵੀ ਦਬਾਉਣੀਆਂ ਸੀ ਕਿਉਂਕਿ ਬਹੁਤ ਸਾਰੇ ਜਿਹੜੇ ਦੇਸ਼ ਭਗਤ ਕਿਸਮ ਦੇ ਫੌਜੀ ਨੇ, ਖਾਸ ਕਰਕੇ ਜਨਰਲ ਬਖਸ਼ੀ ਵਰਗੇ, ਜਿਹੜੇ ਮੇਰਾ ਗੱਲ ਉਹਨਾਂ ਨੇ ਆਪਣੀ ਸਿਹਤਾਂ ਖਰਾਬ ਕਰਨੀਆਂ ਬੀਜੇਪੀ ਦੇ ਹੱਕ ਚ ਬੋਲ ਬੋਲ ਕੇ, ਉਹ ਹੁਣ ਜਦੋਂ ਇਹ ਪੰਜ ਬੰਦੇ ਸਾਡੇ ਮਾਰੇ ਗਏ, ਅਸੀਂ ਅੱਜ ਤੱਕ ਕੰਡੈਮ ਨਹੀਂ ਕੀਤਾ ਉਹਨੂੰ, ਉਹ ਵੀ ਇੱਕ ਇਸ਼ੂ ਸੀਗਾ ਨਾਲ। ਚਲੋ ਰਾਮ ਮੰਦਿਰ ਦਾ ਤਾਂ ਫਿਰ ਹੋ ਹੀ ਗਿਆ ਕਿ ਜਦੋਂ ਰਾਮ ਦਾ ਹੀ ਘਰ ਲੁੱਟ ਲਿਆ ਤਾਂ ਉੱਥੇ ਰੌਲਾ ਤਾਂ ਪੈਣਾ ਹੀ ਪੈਣਾ ਸੀਗਾ। ਉਹ ਆਪਣੇ ਵਰਗੇ ਜਿਹੜੇ ਕੁਐਸਚਨ ਕਰਨ ਵਾਲੇ ਬੰਦੇ ਨੇ, ਉਹਨੇ ਉਹਨਾਂ ਨੂੰ ਕੁਐਸਚਨ ਬਣਾ ਕੇ ਦੇ ਦਿੱਤਾ ਕਿ ਤੁਸੀਂ ਸਾਡੀ ਉਸ ਗੱਲ ਤੇ ਕੁਐਸਚਨ ਨਾ ਕਰੋ, ਤੁਸੀਂ ਇਹਦੇ ਉੱਪਰ ਫੋਕਸ ਕਰੋ। ਪਰ ਉਹ ਸਾਰੀ ਡਿਬੇਟ ਉਹਦੇ ਉੱਪਰ ਬਣ ਗਈ, ਹਾਲਾਂਕਿ ਇੰਨੀ ਇੰਨਾ ਟਾਈਮ ਇਹਦੇ ਤੇ ਵੇਸਟ ਕਰਨਾ ਹੋਰ ਵਾਜਬ ਨਹੀਂ। ਪਰ ਦੂਜੀ ਗੱਲ, ਜਿਹੜਾ ਪਾਸਪੋਰਟ ਹੈ ਉਹ ਟਾਈਮ ਬਾਊਂਡ ਹੈ, ਸਿਟੀਜਨਸ਼ਿਪ ਟਾਈਮ ਬਾਊਂਡ ਨਹੀਂ ਹੁੰਦੀ। ਇਹ ਤਾਂ ਐਕਸਪਾਇਰ ਹੋ ਜਾਂਦਾ ਹੈ ਕਿ ਜੀ ਫਲਾਣੀ ਤਰੀਕ ਨੂੰ ਇਸ਼ੂ ਹੋਇਆ, ਫਲਾਣੀ ਨੂੰ ਖਤਮ ਹੋ ਗਿਆ, ਇਹਦੇ ਵਿੱਚ ਨਾਲ ਹੈ। ਪਰ ਹੌਲੀ ਹੌਲੀ ਮੇਰਾ ਖਿਆਲ ਹੈ ਕਿਤੇ ਇਹ ਨਾ ਹੋਵੇ, ਪਹਿਲਾਂ ਡੀਮੋਨਟਾਈਜੇਸ਼ਨ ਹੋਈ ਸੀਗੀ ਪ੍ਰੈਜ਼ੀਡੈਂਟ ਦੇ ਜਾਂ ਉਹਦੇ RBI ਦੇ ਚੀਫ ਦੀ, ਮਤਲਬ ਜਿਹੜੇ ਇਹਨਾਂ ਦੇ ਸਾਈਨ ਨੇ ਸਾਡੇ ਟੌਪ ਦੇ ਬੰਦਿਆਂ ਦੇ, ਜੇ ਉਹਨਾਂ ਦੀ ਵੈਲਿਡਿਟੀ ਨਹੀਂ ਹੈ, ਜੋ ਲਿਮਿਟਡ ਨੇ, ਜਿਹਨੂੰ ਲੋਕ ਅੱਖਾਂ ਮੀਚ ਕੇ ਸਮਝਦੇ ਸੀ ਕਿ ਮੈਂ ਤਾਂ ਸਿਟੀਜਨ ਆ, ਮੇਰੇ ਕੋਲ ਪਾਸਪੋਰਟ ਹੈ, ਮੇਰੇ ਕੋਲ ਰੁਪਈਆ ਹੈ, ਤਾਂ ਮੇਰੇ ਕੋਲ ਕਰੰਸੀ ਵੀ ਇੱਕਦਮ ਹੀ ਖਤਮ ਹੋ ਗਈ ਸੀ ਨਾ। ਇਹ ਸਟੇਟ ਦੀਆਂ ਇੰਸਟੀਟਿਊਸ਼ਨ ਨੂੰ ਹੌਲੀ ਹੌਲੀ ਲੋਕਾਂ ਦੀ ਨਿਗਾਹ 'ਚ ਡੀਲੈਜਿਟੀਮਾਈਜ਼ ਕਰ ਰਹੇ। ਪਰ ਇਹ ਤਾਂ ਸਿੱਟਾ ਇਹ ਨਿਕਲੂਗਾ ਕਿ ਜੇ ਤੁਸੀਂ ਸਿਟੀਜਨ ਨੂੰ ਜੋ ਕੁਛ ਕਰਨ ਲਈ ਫ੍ਰੀ ਹੋ, ਸਿਟੀਜਨ ਵੀ ਫ੍ਰੀ ਹੈ, ਇਹ ਜੀਓ ਪੋਲੀਟਿਕਸ ਦਾ ਦੌਰ ਹੈ। ਜੇ ਤੁਸੀਂ ਉਹਨੂੰ ਆਪਣਾ ਨਹੀਂ ਬਣਾਓਗੇ, ਬਗਾਨਾ ਬਣਨ ਨੂੰ ਵੀ ਮਿੰਟ ਲਾਊਗਾ। ਸੋ ਇਸ ਕਰਕੇ ਮਾਡਰਨ ਸਟੇਟ ਹੈ ਜਿਹੜੀ ਮਾਰਕੀਟ ਦੇ ਵਜ੍ਹਾ ਦੇ ਨਾਲ ਇੰਟਰਨੈਸ਼ਨਲ ਲੈਵਲ ਤੇ ਮਾਡਰਨ ਸਟੇਟ ਡੀਲੈਜਿਟੀਮਾਈਜ਼ ਹੋ। ਜਿਹੜੇ ਪਹਿਲਾਂ ਕਹਿੰਦੇ ਸੀ ਹਿਊਮਨ ਰਾਈਟਸ ਹੁੰਦੇ ਨੇ, ਸਾਰਾ ਕੁਛ ਹੁੰਦਾ, ਯੂਨਾਈਟਿਡ ਨੇਸ਼ਨ ਦਾ ਹਾਲ ਦੇਖੋ ਤੁਸੀਂ, ਸੰਸਥਾਵਾਂ ਦੇ ਗਿਰਨ ਦਾ ਸਮਾਂ, ਉਹ ਚ ਸਿਟੀਜਨਸ਼ਿਪ ਦਾ ਵੀ ਇਸ਼ੂ ਉਸੇ ਤਰ੍ਹਾਂ ਉਸ ਪ੍ਰਸੰਗ ਚ ਹੀ ਦੇਖਣ ਦੀ ਲੋੜ ਹੈ ਕਿ ਬੰਦੇ ਨੂੰ ਭਾਈ ਮਾਰਕੀਟ ਤੇ ਸਟੇਟ ਤੇ ਡਿਪੈਂਡ ਕਰਨ ਦੀ ਬਜਾਏ ਆਪਣੇ ਭਾਈਚਾਰੇ ਤੇ ਡਿਪੈਂਡ ਕਰੇ, ਆਪਣੇ ਆਪ ਤੇ ਡਿਪੈਂਡ ਕਰੇ। ਇਹ ਜਿਹੜੇ ਮਾਲਕ ਨੇ ਪੈਦਾ ਕਰਿਆ ਉਹ ਸਾਹ ਦੇਣ ਲੱਗਿਆ ਨੀ ਕਾਰਡ ਦੇਖਦਾ, ਮੀਂਹ ਜਦੋਂ ਵਰਸਣ ਪਾਣੀ ਬਖਸ਼ਦਾ ਤਾਂ ਉਹ ਨੀ ਕੁਛ ਵੀ ਮੰਗਦਾ ਤੁਹਾਡੇ ਕੋਲੋਂ। ਸੋ ਇਹ ਜਿਹੜਾ ਟੈਂਪਰੇਰੀ ਕੰਮ ਹੈ, ਇਹਨੂੰ ਦੇਖਣ ਦੀ ਲੋੜ ਹੈ ਕਿ ਜਿੰਨੇ ਬਣ ਰਹੇ ਨੇ ਖੁਦਾ ਬਣ ਰਹੇ ਨੇ ਸਾਰੀਆਂ ਸਟੇਟਾਂ ਕਿ ਨਹੀਂ ਹੋਣਾ। ਦੂਜੀ ਚੀਜ਼ ਡੈਮੋਕਰੇਸੀ ਦੀ ਹੈ, ਡੈਮੋਕਰੇਸੀ ਦੇ ਵਿੱਚ ਇਨਇਕੁਐਲਿਟੀ ਅਸੀਂ ਬਣਾ ਤਾਂ ਲਿਆ ਕਿ ਲੋਕਾਂ ਦੀ ਲੋਕਾਂ ਦੁਆਰਾ ਗੌਰਮੈਂਟ, ਪਰ ਲੋਕ ਇੱਕੋ ਜਿਹੇ ਨਹੀਂ ਹੁੰਦੇ, ਇਹ ਅਨਫੋਰਚੁਨੇਟ ਫੈਕਟ ਹੈ ਸਰ। ਇਹਦੇ ਬਾਰੇ ਮੌਲਾਨਾ ਅਕਬਾਲ ਨੇ ਕਿਹਾ ਸੀਗਾ, ਉਹ ਕਹਿੰਦਾ ਵੀ ਜਮਹੂਰੀਅਤ ਉਹ ਤਰਜ਼ੇ ਹਕੂਮਤ ਹੈ ਇਕਬਾਲ, ਕਿ ਜਿਸ ਮੇ ਇਨਸਾਨ ਗਿਣੇ ਜਾਤੇ ਹੈ ਤੋਲੇ ਨਹੀਂ ਜਾਤੇ। ਆ ਜਿਹੜੇ SIR ਨੇ ਗਿਣਤੀ ਕਰਕੇ ਪ੍ਰੋਬਲਮ ਹੈ ਸਰ ਸਾਰੀ ਆ ਰਹੀ, ਕਿ ਮਾੜਿਆਂ ਦੀ ਉਹ ਗਿਣਤੀ ਇੰਨੀ ਵਧਾ ਲਓ, ਜਿਹੜੇ ਸਾਡੇ ਨਹੀਂ ਪਾਉਣ ਵਾਲੇ ਉਹਨਾਂ ਨੂੰ ਕੱਟ ਦਿਓ, ਜਿਹੜਾ ਕ੍ਰਿਟੀਕਲ ਸਿਟੀਜਨ ਹੈ। ਅਸਲ ਚ ਉੱਥੇ ਪ੍ਰੋਬਲਮ ਆ ਰਹੀ ਹੈ ਕਿ ਜਿਹੜਾ ਚੇਤਨ ਕ੍ਰਿਟੀਕਲ ਕੁਐਸਚਨ ਕਰਨ ਵਾਲਾ ਸਿਟੀਜਨ ਹੈ, ਤੇ ਉਹਨੂੰ ਹੌਲੀ ਹੌਲੀ ਹੌਲੀ ਮਾਰਜਨਲਾਈਜ਼ ਕਰਨ ਦੀ ਕੋਸ਼ਿਸ਼ ਹੋਈ। ਤੇ ਇਹੋ ਜਿਹੇ ਸਿਟੀਜਨ ਕਰ ਲਓ ਜਿਹੜੇ ਥੋਕ ਲੈਵਲ ਤੇ ਵੋਟ ਬੈਂਕ ਹੋਵੇ, ਉਹਦੀਆਂ ਵੋਟਾਂ ਆਪ ਪਾ ਲਓ ਜਾਂ ਮਸ਼ੀਨਾਂ ਪਾ ਲੈਣ, ਸਾਡਾ ਰਾਜ ਪੱਕਾ ਰਹਿ ਜੂਗਾ।
1: ਅੱਛਾ ਰਾਜੂ ਜੀ, ਜਿਹੜਾ ਮਹੱਤਵਪੂਰਨ ਸਵਾਲ ਪਿਛਲੇ ਦਿਨਾਂ ਦੇ ਵਿੱਚ NRI ਦਾ ਜਿਹੜਾ ਆਪਾਂ ਗੱਲ ਕੀਤੀ ਪਹਿਲਾਂ ਵੀ, ਉਹਨਾਂ ਨੂੰ ਡਰ ਹੋਇਆ ਪਿਆ ਵੀ ਸਾਡੀ ਨਾਗਰਿਕਤਾ ਖਤਮ ਹੋ ਜੂ, ਸਾਡੀਆਂ ਪ੍ਰੋਪਰਟੀਆਂ ਜਿਹੜੀਆਂ ਨੇ, ਪਹਿਲਾਂ ਹੀ ਵੈਸੇ ਜਿਹੜਾ ਬਾਹਰਲਾ ਸਿਟੀਜਨ ਹੈ ਉਹ ਤਾਂ ਲੈ ਨਹੀਂ ਸਕਦਾ, ਇੰਡੀਅਨ ਨਾਗਰਿਕ ਹੀ ਪ੍ਰੋਪਰਟੀ ਇੱਥੇ ਜਿਹੜੀ ਹੈ ਜ਼ਮੀਨ ਖਾਸ ਕਰਕੇ ਬਾਹੀ ਜੋ ਜਿਹੜੀ ਹੈ ਉਹ ਲੈ ਸਕਦਾ ਹੈਗਾ। ਤਾਂ ਇਹਦੇ ਨਾਲ ਤੁਸੀਂ CAA ਦੀ ਗੱਲ ਵੀ ਕੀਤੀ, ਇਹ ਅਸੀਂ NRI ਦੇ ਤੌਖਲੇ ਨੇ, ਇਹਨੂੰ ਜੇ ਤੁਸੀਂ 2 ਮਿੰਟ 'ਚ ਸਮੇਟਣਾ ਹੋਵੇ, ਖਤਮ ਕਰਨਾ ਹੋਵੇ ਤਾਂ ਕੀ ਕਹਿਣਾ ਚਾਹੋਗੇ?
2: ਤੁਸੀਂ ਕਿਹਾ 2 ਮਿੰਟ 'ਚ, ਤੇ ਮੈਂ 1 ਮਿੰਟ ਤੇ 59 ਸੈਕਿੰਡ 'ਚ ਸਮੇਟਣ ਦੀ ਕੋਸ਼ਿਸ਼ ਕਰੂੰਗਾ
1: ਜੀ।
2: ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਤੁਸੀਂ ਸਿਟੀਜ਼ਨਸ਼ਿਪ ਪਰਮਾਨੈਂਟ ਉੱਧਰਲੇ ਹੋਗੇ, ਫਿਰ ਤੁਸੀਂ ਇੱਥੇ ਕੋਈ ਜ਼ਮੀਨ ਖਰੀਦ ਲਓ ਕਰ ਲਓ, ਹੈ ਇਹ ਨਹੀਂ ਹੈਗਾ। ਲੇਕਿਨ ਇੱਕ ਵਿੰਡੋ ਜਿਹੜੀ ਹੈਗੀ ਉਹ ਹੈਗੀ ਹੈ OCI, ਓਵਰਸੀਜ ਸਿਟੀਜ਼ਨਸ ਆਫ ਇੰਡੀਆ। ਤੁਹਾਨੂੰ ਵੋਟਿੰਗ ਰਾਈਟ ਨਹੀਂ ਹੈਗਾ, ਤੁਸੀਂ ਇੱਥੇ ਐਗਰੀਕਲਚਰ ਲੈਂਡ ਜਿਹੜੀ ਆ ਉਹ ਨਹੀਂ ਖਰੀਦ ਸਕਦੇ ਰਹਿ ਜਾਓਗੇ, ਲੇਕਿਨ ਤੁਸੀਂ ਤੁਹਾਨੂੰ ਵਰਕ ਵੀਜ਼ਾ ਹੋ ਸਕਦਾ, ਤੁਸੀਂ ਇੱਥੇ ਰਹਿ ਸਕਦੇ, ਤੁਸੀਂ ਕੰਮ ਕਰ ਸਕਦੇ, ਇਹ ਇੱਕ ਪ੍ਰੋਵੀਜ਼ਨ ਹੈਗਾ। ਪਰ ਜਿਹੜੇ ਬੰਦਿਆਂ ਨੇ ਵੀ ਛੱਡ ਕੇ ਤਾਂ ਤੁਸੀਂ ਚਲੇ ਗਏ ਉੱਥੇ ਪਰਮਾਨੈਂਟ ਸਿਟੀਜ਼ਨਸ਼ਿਪ ਪਿੰਡ ਛੱਡ ਕੇ ਆਪਦਾ, ਠੀਕ ਹੈ ਜੀ। ਮੇਰਾ ਹੀ ਇੱਕ ਦੋਸਤ ਸਕੂਲ ਚ ਪੜ੍ਹਦਾ ਸੀ, ਜਿਹਨੇ ਮੈਨੂੰ 40-45 ਸਾਲਾਂ ਬਾਅਦ ਲੱਭਿਆ, ਤੇ ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਵੀ ਤੂੰ ਇੱਥੇ ਗੇੜਾ ਗੂੜਾ ਮਾਰਦਾ? ਕਹਿੰਦਾ ਹੁਣ ਕਿੰਨੂੰ ਗੇੜਾ ਮਾਰਦਾ, ਸਾਰੇ ਭੈਣ ਭਰਾ ਜ਼ਮੀਨ ਜਨੂਨ, ਮਤਲਬ ਬਹੁਤ ਧਨਾਲ ਮਾਲਵੇ ਦੇ, ਤੈਨੂੰ ਪਤਾ ਹੈਗਾ ਵੀ ਜੱਟ ਸਿੱਖ ਪਰਿਵਾਰ ਹੈਗਾ, 150-250 ਕਿੱਲੇ ਜ਼ਮੀਨ ਸੀਗੀ, ਸਾਰੇ ਭੈਣ ਭਰਾ ਸਾਰੇ

0: ਕਿ ਹੁਣ ਕਹਿੰਦਾ ਕਿਹਨੂੰ ਮਿਲਣ ਵਾਸਤੇ ਆਉਣਾ। ਹੁਣ ਉਹ ਬੰਦੇ ਕਹਿਣ ਵੀ ਜਿਹਨਾਂ ਨੇ ਪਰਮਾਨੈਂਟ ਵੀ ਅਸੀਂ ਉੱਥੇ ਵੀ ਪਰਮਾਨੈਂਟ ਤੇ ਇੱਥੇ ਵੀ ਪਰਮਾਨੈਂਟ, ਟੈਕਸ ਤੁਸੀਂ ਉੱਥੇ ਭਰਦੇ ਹੋ, ਕਮਾਈ ਤੁਸੀਂ ਉੱਥੇ ਕਰਦੇ ਹੈਗੇ ਹੋ, ਆਹ ਠੀਕ ਆ ਤੁਸੀਂ ਇੱਥੇ ਆਊਗੇ ਗਰਮੀਆਂ ਸਰਦੀਆਂ ਚ ਵਿਆਹ ਸ਼ਾਦੀ ਤੇ, ਆਹ ਹੁਣ ਸੀਜ਼ਨ ਸ਼ੁਰੂ ਹੋ ਜਾਣਾ ਅਕਤੂਬਰ ਨਵੰਬਰ ਚ, ਠੀਕ ਹੈ ਆ ਕੇ ਤੁਸੀਂ ਗੁਰਦੁਆਰਾ ਸਾਹਿਬ ਤੇ ਦਾਨ ਕਰਤਾ, ਉਹ ਤਾਂ ਉੱਥੇ ਬੈਠੇ ਵੀ ਕਰ ਸਕਦੇ ਜੇ ਤੁਸੀਂ ਸਿਟੀਜ਼ਨ ਨਹੀਂ ਵੀ ਹੈਗੇ,
1: ਬਿਲਕੁਲ
0: ਠੀਕ ਹੈ ਇੱਥੇ ਢਾਬਿਆਂ ਤੋਂ ਰੋਟੀ ਖਾ ਲਈ, ਹੋਟਲਾਂ ਦਾ ਖਾ ਲਈ, ਗੱਡੀਆਂ ਬੁੱਕ ਕਰਨ ਲਿਆ, ਦੂਜਾ ਥੋੜਾ ਬਹੁਤਾ ਕਰਦੇ, ਇਦੂ ਬਾਅਦ ਕੁਛ ਨੀ, ਪਰ ਇਹ ਨਿਹਰਾ ਭਾਰ ਹੈ। ਔਰ ਇਹ ਉਮੀਦ ਵੀ ਰੱਖਣੀ ਕਿ ਅਸੀਂ ਉਹ ਜਿਹੜੇ ਪਰਮਾਨੈਂਟ ਸਿਟੀਜ਼ਨ ਆ ਮੈਂ ਉਹਨਾਂ ਦੀ ਗੱਲ ਕਰਦਾ। ਅੱਜ ਕੱਲ ਤਾਂ ਇਹ ਹੋਇਆ ਜਣਾ ਖਣੇ ਪੀ ਆਰ, ਪੀ ਆਰ ਸ਼ਬਦ ਕਿੰਨਾ ਮਤਲਬ ਪਾਪੂਲਰ, ਪੀ ਆਰ ਮਿਲ ਗਈ, ਠੀਕ ਹੈ। ਦੂਜੀ ਗੱਲ ਸੀਏ ਦੀ ਗੱਲ, ਮੈਂ ਜਿਵੇਂ ਪਹਿਲਾਂ ਕਿਹਾ ਕਿ ਜਿਸ ਕਿਸਮ ਦਾ ਇੱਕ ਮਾਹੌਲ ਪੂਰੇ ਭਾਰਤ ਚ ਬਣਿਆ ਹੋਇਆ ਹੈ ਜਦੋਂ ਦੀ ਬੀਜੇਪੀ ਸਰਕਾਰ ਆਈ ਹੈ, ਮਤਲਬ ਇਹਨਾਂ ਦੀ ਕੋਈ ਵੀ ਗੱਲ ਹੈਗੀ ਉਹ ਹਮੇਸ਼ਾ ਲੋਕੀ ਜਿਹੜੇ ਹੈਗੇ ਉਹਨੂੰ ਸ਼ੱਕ ਦੀ ਬਣਾ ਤੇ ਦੇਖਣਗੇ ਸਭ ਤੋਂ ਪਹਿਲਾਂ ਵੀ ਕਰ ਦਿੱਤੀ ਜਾ ਰਹੀ ਹੈ। ਔਰ ਇਹ ਗੱਲ ਓਪਨ ਹੈ, ਇਹਦੇ ਚ ਕੋਈ ਹੈ ਵੀ ਨੀ, ਸੀਕ੍ਰੇਟ ਵੀ ਨੀ, ਓਪਨ ਵੀ ਕਹਿ ਰਹੇ ਨੇ ਹੁਣ ਤਾਂ, ਖਾਸ ਕਰਕੇ 2019 ਤੋਂ ਬਾਅਦ ਜਦੋਂ ਇਹ ਆਏ ਨੇ ਪਾਵਰ ਚ ਦੂਜੀ ਵਾਰੀ, ਤੇ ਹੁਣ ਤੀਜੀ ਵਾਰੀ ਤਾਂ ਜਵਾ ਹੀ ਸ਼ਰੇ ਆ ਵੀ ਮਤਲਬ ਵੀ। ਸੀਏ ਜਿਹੜਾ ਹੈਗਾ ਉਹ ਹੈਗਾ ਵੀ ਇੱਕ ਸਿਟੀਜ਼ਨ ਜਿਹੜਾ ਅਮੈਂਡਮੈਂਟ ਰੂਲਸ ਅਮੈਂਡ ਕੀਤੇ ਆ ਵੀ 31 ਦਸੰਬਰ 2014 ਤੋਂ ਪਹਿਲਾਂ ਜਿਹੜੇ ਬੰਦੇ ਭਾਰਤ ਚ ਆਏ ਨੇ ਉਹਨਾਂ ਨੂੰ ਭਾਰਤ ਦਾ ਨਾਗਰਿਕ ਸਮਝਿਆ ਜਾਵੇ।

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ

0: उर्दू जां फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स मर्सिडीज बेंज कंट्री हिल्स 70 दे करीब कारां दी डिस्प्ले वाला वड्डा शोरूम सब दा माण सब दी चाहत अपनी सुपनमई कार खरीदन लई गौरव शर्मा नू शोरूम च जाके मिलो जां फिर फोन कर लो 403-903-6757 मर्सिडीज बेंज कंट्री हिल्स
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
2: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਸ਼ਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 'ਤੇ ਥੈਂਕ ਯੂ
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
0: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
3: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771-80
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606

0: ਸਿਟੀਸਕੇਪਸ ਕਿਉਰ।
1: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ।
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੁਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਇਮੇ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

0: ਖਾਸੀ ਹੋ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ

0: ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ

0: ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੂਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
1: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
2: ਉਹ ਸਾਰੇ ਡਰਦੇ ਨੀ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
1: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
3: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ
4: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ ਪੰਜਾਬ ਇੰਸ਼ੋਰੈਂਸ ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ ਪੋਰਟਰੇਟਸ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ ਜਿੱਥੇ ਤੁਸੀਂ ਨਾਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40 ਪਲੱਸ ਡਿਲੀਸ਼ੀਅਸ ਆਈਟਮਸ ਨਾਟ 14 ਇਟਸ 40 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7 24 ਘੰਟੇ ਖੁੱਲ੍ਹੇ ਹੁੰਦੇ ਨੇ ਇਹ ਸਭ ਤੋਂ ਖਾਸ ਗੱਲ ਹੈ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ ਇਹਨਾਂ ਦਾ ਫੋਨ ਨੰਬਰ 4039360777 ਹੈ ਜੀ ਮਦਰ ਇੰਡੀਆ ਰੈਸਟੋਰੈਂਟ ਮਾਂ ਦੇ ਹੱਥਾਂ ਵਰਗਾ ਸਵਾਦ

0: जहां आओ यूनिट 530669 सवाना बुलेवर्ड नॉर्थ ईस्ट कैलगरी पिक्सल फोटो स्टूडियो जिंदगी दे पलानू कैद करदे हुए एक फोटो एक वार
1: मर्सिडीज कार खरीदना चाहते हो ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
2: ਮਰਸੀਡੀਜ਼ ਬੈਂਸ ਕੰਟਰੀ ਹਿਲਸ
3: The time is 6 p.m. You are listening to Fairchild Radio CHKF FM 94.7, a multicultural radio station in Calgary.